0: ਆਖੇ ਤੇ ਵਹੀ ਰਹੇ
1: ਗੁਰ ਪ੍ਰਸਾਦ ਨਾਨਕ ਸੱਚ ਕਹੇ
0: ਕਬੂ ਹੋਏ ਪੰਡਿਤ ਕਰੇ ਬਖਿਆਨ
1: ਕਬੂ ਮੋਹ ਤਾਰੀ ਲਾਵੇ ਧਿਆਨ
0: ਕਬੂ ਤੜ ਤੀਰਤ ਇਸ਼ਨਾਨ
1: ਕਬੂ ਸਿਰ ਸਾਧਕ ਮੁਖ

0: ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਵਖਿਆਨੀ
0: ਸੱਚ ਸੱਚ ਸੱਚ ਸਭ ਕੀਨਾ
1: ਕਿਨੇ ਮਿਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਹੱਥ ਸੁੰਦਰ ਪਾਰ ਰੂਪ
0: ਨਿਰਮਲ ਨਿਰਮਲ ਨਿਰਮਲ

0: ਉਜੜ ਪਾਈਏ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ।
1: ਸੰਤ ਕੈ ਦੁਖੀ ਕੀ ਜੜ ਕਿਛ ਨਾ ਏ,
0: ਆਪਣ ਬੀਜ ਆਪੇ ਹੀ ਖਾਏ।
1: ਸੰਤ ਕੈ ਦੁਖੀ ਕੋ ਅਵਰ ਨਾ ਰਾਖਣ ਹਾਰ,
0: ਨਾਨ ਸੰਤ ਪਾਵੇ ਤਾਂ ਲਏ ਅਵਾਰ।
1: ਸੰਤ ਕਾ ਦੁਖੀ ਇਉਂ ਬਿਲਾਏ,
0: ਜਿਉਂ ਚੱਲ ਬਿਨੋ ਮਛਲੀ।

0: ਬਾਵੜ ਭਾਗੀ ਪਾਈਏ
1: ਸਾ ਸੰਗ ਹਰ ਕੀਰਤਨ ਗਾਈਏ
0: ਅਨਕ ਬਿਗਨ ਕਹਿ ਸਾਧੂ ਰਾਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
0: ਓਟ ਗਈ ਸੰਤੇ ਦਰ ਆਇਆ
1: ਸਾਰ ਸੁਖ ਨਾ

0: ਬਿਦਕਰ ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਕਟ ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀਵੇ ਨਾਨਕ ਹਰਿ ਨਾਉ
0: ਨਾਮ ਕੇ ਤਾਰੇ ਸਗਲੇ ਜੰਤ
1: ਨਾਮ ਕੇ ਤਾਰੇ

0: ਉਤਰੇ ਸੁਨ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨ ਚੌਥੇ ਪਦ ਮੈਂ ਸੋ ਸੰਗਤ ਪਾਏ
1: ਰੂਪ ਸਤ ਜਾਂਕਾ ਸਤ ਅਸਥਾਨ
0: ਮੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਨਕੀ ਬਾਣੀ
0: ਸਤ ਪੁਰਖ ਸਤ ਮੈਂ ਸਮਾਨੀ
1: ਸਤ ਕਰਮ ਜਾਂਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਤ ਭਰੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਉਤੇ ਪਾਈ
1: ਸਤ ਬਚਨ ਸਾਧੂ ਉਪਦੇਸ
0: ਸਤ ਜਾਂ ਜਾਂ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੋ ਜੈ ਜੈ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਰ ਸੋ ਕਰਨੇ ਹਾਰ
0: ਆਪਣਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀਆ
0: ਨਾਨਕ ਜੋਤਿ ਸੁਭਾਵੇ ਸੋ ਵਰਤੀਆ
1: ਵਿਸਮਰ

0: ਪਛਾਣਿਆ
1: ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪਰਤਾਇਆ
1: ਪੈ ਤੇ ਨਿਰਭਉ ਹੋਏ ਬਸਾਨਾ
0: ਜਿਸੇ ਉਪਜਿਆ ਤੇ ਸਮਾਏ ਸਮਾਨਾ
1: ਬਸ ਸਮਾਏ ਲੈ ਬਸ ਕਢਾਈ
0: ਤਾਂ ਤੋਂ ਭਿੰਨਾ ਕਹਿਣਾ ਜਾਏ
1: ਬੂਝੇ

0: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਸਿੱਖੀ ਗੁਰ ਗੁਰਮਤ ਮਲ ਹਿਰੇ,
1: ਗੁਰਮਚਨੀ ਹੈ ਨਾਮ ਉਚਰੇ,
0: ਸਤਿਗੁਰ ਸਿੱਖੇ ਬੰਧਨ ਕਾਟੇ,
1: ਗੁਰ ਕਾ ਸਿੱਖ ਵਕਾਰ ਤੇ ਹਟੇ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਟ ਪਾਗੀ।

0: ਅਣਕ ਭਗਤ ਬੰਦਨ ਕਰੇ
1: ਚਰਨ ਕਮਲ ਹਿਰਦੇ ਸਿਮਰੇ
0: ਸਤ ਬਲਿਹਾਰੀ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।

0: ਸਾਧੂ ਸੰਗ ਪ੍ਰੀਤ
1: ਜੀ ਸੋਭਾ ਕੋ ਕਰੇ ਭਲੀ ਕਰਨੀ
0: ਸਾ ਸੋਭਾ ਭਜਨ।

0: ਕਿਛ ਕੋ ਨਹੀਂ ਸਰਦਾ ਸਭ ਪੂਰੇ
1: ਰੱਬ ਰਹਿ ਆਸਾ ਸੰਗ ਹਜੂਰੇ
0: ਜਿਸ ਕਾ ਸਾਥ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉ ਬਿਸਰੇ ਜੇ ਕਾਲ ਨਾ ਭਾਨੇ
1: ਸੋ ਕਿਉ ਬਿਸਰੇ ਜੇ ਕੀਆ ਜਾਣੇ
0: ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉ ਬਿਸਰੇ ਜੇ ਜੀਵਨ ਜੀਆ
0: ਸੋ ਕਿਉ ਬਿਸਰੇ ਜੇ ਅਗਨ ਮੈਂ ਰਾਖੇ
1: ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਸੋ ਕਿਉ ਬਿਸਰੇ ਜੇ ਬਿਖਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਂਢੇ
0: ਗੁਰ ਪੂਰੇ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਣ ਸੰਤ ਕਰੋ ਇਹ ਕਾਮ
1: ਮਾਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ।

0: ਗੁਣ ਭਗਵਾਨ
1: ਸਾਰਾ ਬੈਕੁੰਠ ਮੁਕਤ ਮੋਕ ਪਾਏ
0: ਏਕ ਨਿਮ ਕਰਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬੋ ਭੋਜਨ ਕਾ ਪਰ ਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
2: ਭਲੀ ਸੁਕਰਨੀ ਸੋਭਾ।

0: ਆਪਣ ਸੰਗ ਬਣਾਏ,
1: ਤਨ ਕਮਲ ਮਾਈ ਬਾਪ ਮਿੱਤਰ ਸੁਤ ਪਾਈ,
0: ਤੇ ਸਰਬ ਕਲਾ ਆਪੇ ਪਰਵੀਨ,
1: ਤੈ ਵੇਖ ਤੇ ਗਾਹ ਕੋ ਚੀਨ,
0: ਜਬ ਆਪਣੇ ਆਪ ਆਪ ਉਰਧਾਰੈ
1: ਤਬ ਸਗਨ।

0: ਨਾਨਕ ਫਲ ਪਾਵੋ
1: ਹਲਤ ਪਲ ਦੋ ਲਿਓ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੇ ਤੇ ਸਾਚ ਪ੍ਰੀਖਿਆ
1: ਮਨ ਤਨ ਨਾਮ ਜਪੋ ਲਿਵਲਾਏ
0: ਦੁਖ ਦਰਦ ਮਨ ਤੇ ਪਹੁ ਜਾਏ
1: ਸਚ ਵਪਾਰ ਕਰੋ ਵਪਾਰੀ
0: ਦਰਗੇ ਨਿਭੀਏ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹੇ
0: ਨਾਨਕ ਬੋਹਰ ਨਾ ਆਵੇ ਜਾਏ
1: ਤਿਸ ਤੇ ਦੂਰ ਕਹਾਂ ਕੋ ਜਾਏ
0: ਉਪਰੇ ਰਾਖਣ ਹਾਲ ਤੇ ਆਏ
1: ਢਿਰ ਪੋ ਜਪੇ ਸਗਲ ਪੋ ਮਿਟੇ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
1: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੇ ਹੰਕਾਰ
0: ਜਿਸ ਜਨ ਕੋ ਕੋਈ ਨ ਪੰਚਨ ਹਾਰ
1: ਸਿਰ ਉਪਰ ਠਾਡਾ ਗੁਰਸੂਰਾ
0: ਨਾਨਕ ਤਾਂਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਣ ਕੇ ਦਿਸ਼ਟ
0: ਦਰਸ਼ਨ ਪੇਖਤ ਉਦਰ ਸ੍ਰੇਸ਼ਟ
1: ਚਰਨ ਕਮਲ ਜਾਣ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਤਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰ ਪ੍ਰਧਾਨ
1: ਜਿਸ ਮਨ

0: ਨਾਨਕ ਜਿਸੇ ਪ੍ਰਾਪਤ ਹੋਏ
1: ਕੇ ਮਸਾਂਤ ਰਿਧ ਨਾਮ ਨਿਦ
0: ਬੁੱਧ ਗਿਆਨ ਸਰਬ ਸਿੱਧ
1: ਵਿਦਿਆ ਤਪ ਜੋਗ ਪ੍ਰਾਪਤ ਗਿਆਨ
0: ਗਿਆਨ ਸ੍ਰੇਸ਼ਟ ਉਤਮ ਸਨਾ।

ਪੰਡਿਤ ਪੜਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੂ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਦਨੂ ਰਤਨੂ ਪਾਏ ਤੇਰੇ

ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿ ਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵੇ ਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਾਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ

ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ, ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ।

ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਬ੍ਰਹਮਬਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਮੇਲ ਵਿੱਚ ਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਮਾਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ

ਮੇਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਬ ਸੰ

ਜਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਭਯੋ ਸੰਗ੍ਰਿ ਕੈਠਾ ਸਗਰੀ ਸਿਸ਼ਟਿ ਦਿਖਾਏ ਅਚੰਭ ਆਦ ਜੁਗਾ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨੇ ਹਰਹੋ ਤਾਂ ਕੇ ਤਾਪ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ

ਲਿਹੋ ਉਭਾਰੀ ਸਰਬ ਠਾਉਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁਜਾ ਪਹੇ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਚਤ ਫਲ ਪਾਵੈ ਸੋਈ ਦੁਖ ਨਾ ਤਸੇ ਬਿਆਪਤ ਕੋਈ ਅੜਿਲ ਸੁਨੇ ਗੁੰ ਜੋ ਯਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਹੇ ਚਤੁਰਥਾ ਆਵਈ ਦੁਖ ਦਰਦ ਭਾਉ ਨਿਗਣਤ ਨਰ ਕੇ ਰਹੈ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸਹਿ ਸੁਨਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਬ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤ ਸ਼ਬਮ ਸਤ ਅਭਜੋਂ ਦੋਹਰਾ ਦਾ ਜਾਨਕਰ ਦਾਸ ਪਰ ਕਿਜੈ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਾਈ ਮੈਂ ਨਾ ਗ੍ਰਹਿਸ਼ੈ ਪ੍ਰਥਮ ਮਨਾਹੂੰ ਕਿਸ਼ਨ ਬਿਸ਼ਨ ਕਬੂਨੈ ਧਿਆਉ ਕਾਨ ਸੁਨੈ ਪਹਿਚਾਨ

ਮਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾ ਜਾਂਦਾ ਹਾਥ ਉਭਾਰੋ, ਅਮਰੇ ਸਭੈ ਨਿਮ ਸੰਘਾਰੋ, ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਾਹੁਰ ਕਰੋ ਕਵਿਤਾ ਬਿਧਨਾਨਾ, ਕਿਸ਼ਨ ਜਥਾ ਮਤ ਚਰਿਤਰ ਉਚਾਰੋ, ਚੂਕੋਏ ਕਬਲਿਓ ਸੁਧਾਰੋ, ਕਬੇ ਬਾਚ ਦੁਹਰਾ, ਜੋ ਨਿਜ ਬ੍ਰਹਮੋ ਸੋ ਕਹਾ, ਸੋ ਕਹਿ ਹੋ ਜਗ ਮਾਹੇ, ਜੋ ਤੇ ਪ੍ਰਭ ਕੋ ਧਿਆਇ ਹੈ, ਅੰਤ ਸਵਰਗ ਕੋ ਜਾਹੇ ਦੋਹਰਾ, ਹਰ ਹਰ ਜੰਦੂਈ ਏਕ ਹੈ, ਬਿਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜਿਉ, ਜਲ ਹੀ ਬਿਖੇ ਸਮਾਹੇ ਦੋਹਰਾ, ਜਬ ਆਇਸ ਪ੍ਰਭ ਕੋ ਭਇਓ,

ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ।

ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਠੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗਾ ਹੈ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਬ੍ਰਹ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਕਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇਖ ਫਤਿਹ ਬਿਰਤ ਕੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੁਹਾਨੂੰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀ ਦਾਲ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਥਾਂ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੀ ਸੰਧਿਆ ਵੇਲੇ ਸੁੰਦਰ ਦੀਵਾਨ ਸਾਜਰਿਆਂ ਸਦਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਅਤੇ ਉਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਲਫਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣ ਹਰਤਾਜ ਸਿੰਘ ਜੌਹਲ ਵੱਲੋਂ 55 ਜਨਮਦਿਨ ਦੀ ਖੁਸ਼ ਅਰਦਾਸ ਬੇਨਤੀ ਕਰਦੇ ਹਨ ਪਰਿਵਾਰ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਬਖਸ਼ ਬਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਧਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ

ਆਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀ ਰਤ ਕੀ ਗੁਰ

ਐਨ ਸਹਿਜ ਸੁਭਾਏ, ਦਰਸ਼ਨ ਪ੍ਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ।

ਹੋਏ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ।

ਆਪ ਵਰਤਾਏ ਸੀ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤੇ ਹਾ ਹੋਏ ਸੀ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ।

ਗੁਰੂ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਾ ਦਮਾਨਾ ਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਉਪਰੰਤ ਅਰਦਾਸ ਬੇਨਤੀ ਆਪ ਜੀ ਨੇ ਪਿੱਤਰ ਹੁਕਮ ਸਰਵਣ ਕੀਤੇ ਹਨ ਆਹ ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਐਤਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨਤਾ ਦਿਵਸ ਆ ਰਹੇ ਹਨ ਇਸੇ ਸੰਬੰਧ ਦੀਵਾਨ ਸਾਜ ਰਹੇ ਹਨ ਸਵੇਰੇ ਸ਼ਾਮ ਦੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਅਤੇ ਸਵੇਰੇ 9 ਵਜੇ ਦੇ ਕਰੀਬ ਐਤਵਾਰ ਨੂੰ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋਏਗੀ ਆਪ ਜੀ ਨੇ ਸੇਵਾਵਾਂ 'ਚ ਲਾਹੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲਾ ਪ੍ਰਕਾਸ਼ ਦਿਹਾੜਾ ਮੰਗਲਵਾਰ ਵਾਲੇ ਦਿਨ ਆ ਰਿਹਾ ਹੈ ਐਤਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਸ੍ਰੀ ਅਖੰਡ ਸਾਹਿਬ ਗੁਰਦੁਆਰਾ ਸਾਹਿਬ ਵੱਲੋਂ ਪ੍ਰਾਰੰਭ ਹੋਣਗੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਵਾਂ 5 ਤੋਂ 6 ਕੀਰਤਨ 6 ਵਜੇ ਰਹਿਰਾ ਸਾਹਿਬ ਜੀ ਦੇ ਪਾਠ ਪ੍ਰੰਤ ਦੀਵਾਨ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਹਾਂ ਪਿੰਡਾਂ ਦੇ ਮਾਫੀ ਰਸ਼ਨ ਭਾਈ ਪਰਮੇਰ ਸਿੰਘ ਜੀ ਕੈਨੇਡਾ ਵਾਲੇ ਆਪ ਜੀ ਨੂੰ ਪਿੱਤਰਬਾਣੀ ਕਥਾ ਰਾਹੀਂ ਜੋੜਨ ਦੇ ਨਾਲ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦੇ ਐਤਵਾਰ ਵਾਲੇ ਦਿਨ ਆ ਰਹੇ ਹਨ ਅਤੇ ਮੰਗਲਵਾਰ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਦੀਵਾਨ ਸੱਜਣ ਗਏ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਪ੍ਰਗਟ। ਗੁਰੂ ਕੀ ਅਪਾਰ ਕਿਰਪਾ ਹੈ, ਸਤਿਗੁਰਾਂ ਦੇ ਦਰਬਾਰ ਦੀਆਂ ਰੋਜ਼ਾਨਾ ਹਾਜ਼ਰੀਆਂ ਭਰਦੇ ਹੋ। ਪ੍ਰੇਮ ਹੈ, ਪ੍ਰੀਤੀ ਹੈ, ਪ੍ਰੀਤੀ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਸੰਗਤ ਵਿੱਚ

ਜੀਵਨ ਪਾਵੈ। ਸਿੱਖ ਦਾ ਤੇ ਗੁਰੂ ਦੀ ਬਾਣੀ ਤਾਂ ਗੁਰੂ ਦੀ ਸੰਗਤ ਹੀ ਜੀਵਨ ਹੈ, ਮੱਛੀ ਦਾ ਜੀਵਨ ਹੈ ਪਾਣੀ, ਤੇ ਸਿੱਖ ਦਾ ਜੀਵਨ ਹੈ ਗੁਰੂ ਕੀ ਬਾਣੀ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕਹੁ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਵਿਦਿਆ ਸਨ ਮੁਖ ਉੱਠ ਥਾਵੈ, ਭਵਰ ਲੋਭੀ ਕੁਸੁਮ ਬਾਸਕਾ

ਪ੍ਰੀਤੀ ਕੇਵਲ ਗੁਰੂ ਸ਼ਬਦ ਨਾਲ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ ਪ੍ਰਾਣੀ ਦੇ ਕੋਲ ਪੰਜ ਉਹ ਅਮੋਲਕ ਵਸਤੂਆਂ ਹੋਣ, ਅਮੋਲਕ ਮੈਂ ਬੇਨਤੀ ਕੀਤੀ ਹੈ, ਬੜੀਆਂ ਅਮੋਲਕ ਹੋਣ ਪੰਜ। ਉਹਨਾਂ ਪੰਜਾਂ ਦੇ ਹੁੰਦਿਆਂ ਹੋਇਆਂ, ਉਹਨਾਂ ਪੰਜਾਂ ਵਸਤੂਆਂ ਦੇ ਹੁੰਦਿਆਂ ਹੋਇਆਂ ਅਗਰ ਜੇ ਮੇਰੇ ਸਤਿਗੁਰੂ ਜੀ ਦੀ ਬਾਣੀ ਦੀ ਨਾਮ ਦੀ ਸੰਗਤ ਦੀ ਪ੍ਰੀਤੀ ਨਹੀਂ ਹੈ, ਬਾਣੀ ਦਾ ਪ੍ਰੇਮ ਨਹੀਂ ਹੈ, ਨਾਮ ਦੀ ਪ੍ਰੀਤੀ ਨਹੀਂ ਹੈ, ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹ ਮੁਰਦਾ ਜੇ ਮੁਰਦਾ ਮੁਰਦਾ ਮ੍ਰਿਤਕ ਹੈ। ਹੈ ਪੰਜ ਵਸਤੂਆਂ ਬੜੀਆਂ ਮੋਲਕ ਨੇ, ਪਰ ਉਹਨਾਂ ਪੰਜਾਂ ਦੇ ਹੁੰਦਿਆਂ ਹੋਇਆਂ ਮੁਰਦਾ ਹੈ। ਸਤਿਗੁਰਾਂ ਦੇ ਅੰਮ੍ਰਿਤ ਵਾਚਾ ਨੇ ਅਤ ਸੁੰਦਰ, ਪਹਿਲਾਂ ਤਾਂ ਇਹੀ ਬੋਲ ਹੈ, ਕਿਹੜਾ ਬੰਦਾ ਸੁੰਦਰਤਾ ਨਹੀਂ ਚਾਹੁੰਦਾ। ਬਜ਼ੁਰਗ ਹੋ ਜਾਵੇ ਫਿਰ ਵੀ ਕਹਿੰਦਾ ਮੈਂ ਫੱਬਦਾ ਰਹਾਂ, ਮੇਰਾ ਸੁਹਾਪਣ ਬਣਿਆ ਰਹੇ, ਅਤ ਦੀ ਸੁੰਦਰਤਾ ਹੋਵੇ। ਅਤ ਸੁੰਦਰ ਕੁਲੀਨ, ਉੱਚੀ ਕੁੱਲ ਵੀ ਹੋਵੇ, ਕਵੇ ਜੀ ਮੇਰੀ ਤਾਂ ਬੜੀ ਵੱਡੀ ਉੱਚੀ ਕੁੱਲ ਹੈ, ਜਿਹਨੂੰ ਮਹਾਰਾਜ ਨੇ ਕਿਹਾ ਸੀ ਮਾਤ ਗਰਭ ਮੈਂ ਕੁੱਲ ਨਹੀਂ ਜਾਤੀ, ਉੱਚੀ ਕੁੱਲ ਵੀ ਹੋਵੇ, ਕੁਲੀਨ। ਨੰਬਰ ਤਿੰਨ ਚਤੁਰ, ਤੇ ਸਿਆਣਾ ਵੀ ਕਹਿੰਦਾ ਮੇਰੇ ਵਰਗਾ ਹੈ ਇਹ ਕੋਈ ਨਹੀਂ ਹੈ। ਅਤ ਦਾ ਸੁੰਦਰ ਹੈ, ਉੱਚੀ ਕੁੱਲ ਹੈ, ਤੇ ਤੀਜਾ ਹੈ ਚਤੁਰ ਸਿਆਣਾ। ਅਤ ਸੁੰਦਰ ਕੁਲੀਨ ਚਤੁਰ ਵਾਹਿਗੁਰੂ ਮੁੱਖ ਗਿਆਨੀ, ਗੰਗਾ ਗੰਗਾ ਗਿਆਨੀ, ਮੁੱਖ ਦੀਆਂ ਗਿਆਨ ਵਾਲੀਆਂ ਗੱਲਾਂ ਵੀ ਕਰਦਾ ਹੋਵੇ, ਮੁੱਖ ਦਾ ਗਿਆਨੀ ਵੀ ਹੋਵੇ, ਧਨਵੰਤ। ਤੇ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚਾਰ ਕੌਡੀਆਂ ਵੀ ਕੋਲ ਹੋਣ, ਧਨਾੜ ਵੀ ਹੋਣ। ਅਤ ਦਾ ਸੁੰਦਰ ਜੇ, ਉੱਚੀ ਕੁੱਲ ਵਾਲਾ ਜੇ, ਚਾਤਰ ਵੀ ਹੈ, ਮੁੱਖ ਦਾ ਗਿਆਨੀ ਵੀ ਹੈ, ਤੇ ਧਨਵੰਤ ਵੀ ਹੈ, ਤਾਂ ਸਾਹਿਬ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਾਹੀ ਭਗਵੰਤ। ਅਗਰ ਜੇ ਮੇਰੇ ਸਤਿਗੁਰਾਂ ਨਾਲ ਪ੍ਰੀਤੀ ਨਹੀਂ ਹੈ ਤੇ ਮ੍ਰਿਤਕ ਮੁਰਦਾ ਹੈ। ਤਾਂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ ਜਿੱਥੇ ਸਾਂਝੇ ਕਰਦੇ ਹੋ, ਉੱਥੇ ਭਾਈ ਸਾਹਿਬ ਜੀ ਦਾ ਇੱਕ ਬਿੱਤ ਬੜਾ ਪਿਆਰਾ ਜੇ, ਕਹਿੰਦੇ ਜਲ ਸੇ ਨਿਕਾਸ ਮੀਨ ਰਾਖੀਐ ਪਟੰਬਰ ਮੈਂ, ਬਿਨ ਜਲ ਤਲਫ ਤਜਤ ਪ੍ਰੇ ਪ੍ਰਾਣ ਹੈ, ਬਣ ਸੇ ਪੱਕਰ ਪੰਛੀ ਪਿੰਜਰ ਮੈਂ ਰਾਖੀਅਤ, ਬਿਨ ਬਨ ਉਨ ਮਨ ਉਨ ਮਾਨ ਹੈ, ਭਾਵਣੀ ਪਤਾਰ ਬਿਸ਼ਰਤ ਅਤ ਦੀਨ, ਬਿਲਖ ਬਦਨ ਤਾਏ ਭਵਨ ਪੈ ਆਣ ਹੈ, ਤੈਸੇ ਗੁਰ ਸਿੱਖ ਬਿਸ਼ਰਤ ਸਾਧ ਸੰਗਤ ਸੈ, ਜੀਵਨ ਜਤਨ ਬਿਨ ਸੰਗਤ ਨਾ ਆਣ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਗਤ ਤੋਂ ਬਿਨਾਂ ਤਾਂ ਜੀਵਨ ਅਧੂਰਾ ਹੈ, ਮੱਛੀ ਦਾ ਪਾਣੀ ਤੋਂ ਬਿਨਾਂ ਜੀਵਨ ਅਧੂਰਾ ਹੈ, ਜਿਵੇਂ ਪੱਤ ਵਰਤ ਵਾਲੀ ਭੈਣ ਦਾ ਪਤੀ ਤੋਂ ਬਿਨਾਂ ਜੀਵਨ ਅਧੂਰਾ ਹੈ, ਤੇਵੇਂ ਗੁਰੂ ਦੇ ਸਿੱਖ ਦਾ, ਗੁਰੂ ਦੇ ਪ੍ਰੇਮ ਵਾਲੇ ਪਿਆਰੇ ਦਾ, ਮੇਰੇ ਗੁਰੂ ਤੋਂ ਬਿਨਾਂ ਤੇ ਗੁਰੂ ਦੀ ਬਾਣੀ ਤੋਂ ਬਿਨਾਂ ਜੀਵਨ ਅਧੂਰਾ ਜੇ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਰੋਜ਼ਾਨਾ ਸੰਗਤ ਵਿੱਚ ਆ ਕੇ ਚੌਂਕੜਾ ਮਾਰ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ, ਸੁਭਾਗ ਪ੍ਰਾਪਤ ਨੇ। ਗੁਰੂ ਖਾਲਸਾ ਜੀ, ਅੰਮ੍ਰਿਤ ਬਾਣੀ ਦੀ ਰੋਜ਼ਾਨਾ ਸਾਂਝ ਬਣਦੀ ਹੈ। ਅੰਮ੍ਰਿਤ ਬਚਨ ਆਪਾਂ ਕੱਲ੍ਹ ਸਾਂਝੇ ਕਰ ਰਹੇ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ

ਵਾਹਿਗੁਰੂ। ਗੁਰੂ ਸਵਾਰੀ ਸੰਗਤ ਜੀ, ਆਪਾਂ ਵੱਖ ਵੱਖ ਗੁਰੂ ਕੇ ਅੰਮ੍ਰਿਤ ਬਚਨ ਲੈ ਕਰਕੇ ਕਰ ਸਾਂਝੇ ਕਰਨ ਦਾ ਯਤਨ ਕੀਤਾ ਸੀ ਵੀ ਕੇਵਲ ਤੇਰੇ ਕੀਤੇ ਹੋਏ ਕਰਮਾਂ ਕਰਕੇ ਚੰਗੇ ਅਤੇ ਮੰਦੇ ਜਿਹੜੇ ਸੁੱਖ ਦੁੱਖ ਨੇ ਉਹ ਤੈਨੂੰ ਮਿਲਦੇ ਨੇ, ਔਰ ਤੇਰਾ ਵਿਛੋੜਾ ਹੀ ਰੱਬ ਨਾਲ ਤਾਂ ਪਿਆ ਹੈ। ਮੈਂ ਕਈ ਵਾਰ ਬਚਨ ਤੁਹਾਡੇ ਨਾਲ ਸਾਂਝਾ ਕੀਤਾ, ਕਿਰਤ ਕਰਮ ਕੇ ਵਿਛੜੇ, ਕਰਮ ਕਰਦਿਆਂ ਕਿਰਤ ਕਰਦਿਆਂ ਕਰਮ ਬਣਾ ਲਏ ਨੇ, ਉਹਨਾਂ ਕਰਮਾਂ ਕਰਕੇ ਰੱਬ ਨਾਲੋਂ ਵਿਛੋੜਾ ਪੈ ਗਿਆ। ਜਦੋਂ ਦੂਜਿਆਂ ਦੇ ਕੰਮਾਂ ਵਿੱਚ ਕਾਂਟੀਆਂ ਵਾਰਦਾ ਹਿੱਸਾ ਲੈਂਦਾ ਹੈ, ਉਹਦਾ ਤਾਂ ਖਤਮ ਹੋ ਜੇ, ਉਹਦਾ ਵੀ ਮੈਨੂੰ ਮਿਲ ਜੇ, ਉਦੋਂ ਬਣਦਾ ਹੈ ਕਰਮ, ਉਦੋਂ ਮੇਰੇ ਸਾਹਿਬਾਂ ਦੇ ਨਾਲ ਵਿਛੋੜਾ ਪੈ ਜਾਂਦਾ ਹੈ। ਸਾਹਿਬ ਜੀ ਕਹਿੰਦੇ ਲੋਭ ਵਿੱਚ ਆਈ ਹੋਈ ਬਿਰਤੀ ਜਿਹੜੀ ਉਹ ਵੀ ਕਰਮ ਬਣ ਜਾਂਦੀ ਹੈ। ਕੱਲ ਤੁਹਾਡੇ ਨਾਲ ਜਿੱਥੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸਾਂਝੇ ਕੀਤੇ ਸਨ, ਉੱਥੇ ਨਾਲ ਦੀ ਨਾਲ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਕੇ ਗਿਆ ਸੀ, ਤੁਹਾਨੂੰ ਯਾਦ ਆ ਜਾਣਾ ਹੈ। ਉਹ ਅੰਮ੍ਰਿਤ ਬਾਣੀ ਤੁਹਾਡੇ ਨਾਲ ਸਾਂਝੀ ਨਹੀਂ ਸੀ ਕੀਤੀ ਬੋਲ, ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਸੁਭਾਏ ਮਾਣ ਨੇ ਤਾਂ ਸਤਿਗੁਰੂ ਮਹਾਰਾਜ ਨਾਲ ਇੱਕ ਤਪ ਆਇਆ। ਉਹ ਇਹੋ ਜਿਹੇ ਕਰਮ ਕਰੀ ਜਾ ਰਿਹਾ ਮੇਰੇ ਸਾਹਿਬਾਂ ਦੇ ਨਾਲ ਈਰਖਾ ਵਿਰੋਧ ਕਰਦਾ, ਪਰ ਸਾਹਿਬ ਸਤਿਗੁਰੂ ਮਹਾਰਾਜ ਉਹਨੂੰ ਬੁਰਾ ਭਲਾ ਨਹੀਂ ਕਹਿੰਦੇ, ਕਿਉਂਕਿ ਗੁਰੂ ਕੀ ਬਾਣੀ ਦਾ ਅੰਮ੍ਰਿਤ ਬਚਨ ਹੈ ਫਰੀਦਾ, ਸੂਫੀ ਦਰਵੇਸ਼ ਦੇ ਬਚਨ ਹੈ, ਬੁਰੇ ਦਾ ਗੱਜ ਕੇ ਬੋਲੋ ਫਿਰ, ਬੁਰੇ ਦਾ ਚਾਹੁੰਦੇ ਆ ਕਰਨਾ ਤੇ ਫਿਰ ਗੱਜ ਕੇ ਬੋਲ ਦਈਏ, ਬੁਰੇ ਦਾ ਭਲਾ ਕਰ, ਪਰ ਚਾਹੁੰਦੇ ਨਹੀਂ ਹੈ, ਅੰਦਰ ਬਿਰਤੀ ਬਣ ਜਾਵੇ ਬੜੀ ਔਖੀ ਹੈ, ਕਹਿਣਾ ਹੀ ਸੌਖਾ ਜੇ ਕਰਨਾ ਬੜਾ ਔਖਾ ਜੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾ, ਇੱਕ ਬੋਰ ਹੋਲ ਕਹੋ ਜੀ, ਫਰੀਦਾ ਜੋਤੇ ਮਾਰਨ ਮੁਕੀਆਂ, ਤਿੰਨਾਂ ਨ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤੰਨਾ ਦੇ ਚੁੰਮ। ਹੈ ਬੜੀ ਬਾਤ ਕਠਨ ਹੈ, ਪਰ ਜਿਹੜਾ ਕਰ ਜਾਵੇ ਉਹ ਸ਼ੁਭ ਕਰਮਾਂ ਦਾ ਧਾਰਨੀ ਬਣ ਜਾਂਦਾ ਹੈ। ਸਤਿਗੁਰੂ ਜੀ ਦੇ ਨਾਲ ਵਿਰੋਧ ਕਰਦਾ ਹੈ, ਜਿਸ ਵੇਲੇ ਉਹਦੀ ਮੌਤ ਹੁੰਦੀ ਹੈ ਉਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ, ਕਿਸੇ ਨੂੰ ਦੋਸ਼ ਨਹੀਂ ਹੈ, ਉਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ, ਤੇ ਜਦੋਂ ਧਰਮ ਰਾਜਾ ਦੀ ਕਚਹਿਰੀ ਵਿੱਚ ਉਹ ਜਾਂਦਾ ਹੈ ਨਾ ਤਪਾ, ਆਪਣੇ ਆਪ ਨੂੰ ਤਪੱਸਵੀ ਘੁਮਾਉਂਦਾ ਹੈ, ਤੇ ਧਰਮ ਰਾਜਾ ਜਮਦੂਤਾਂ ਨੂੰ ਸਪੈਸ਼ਲ ਬੁਲਾਉਂਦਾ ਹੈ, ਜਿਵੇਂ ਕਿਸੇ ਬੰਦੇ ਨੂੰ ਸਪੈਸ਼ਲ ਬੁਲਾਇਆ ਜਾਵੇ, ਉਹਦੀ ਡਿਊਟੀ ਲਾਈ ਜਾਂਦੀ ਹੈ। ਧਰਮ ਰਾਜਾ ਜਮਦੂਤਾਂ ਦੀ ਇੱਕ ਸਪੈਸ਼ਲ ਡਿਊਟੀ ਲਾਉਂਦਾ ਜੇ, ਉਹ ਡਿਊਟੀ ਕੀ ਲਾਉਂਦਾ ਜੇ, ਵੀ ਇਹ ਮੇਰੇ ਵੱਲੋਂ ਹੁਕਮ ਹੈ, ਧਰਮ ਰਾਜਾ ਕਹਿੰਦਾ ਮੇਰੇ ਵੱਲੋਂ ਹੁਕਮ ਹੈ, ਇਹ ਜਿਹੜਾ ਤਪਾ ਕਹਾਉਣ ਵਾਲਾ ਅੱਜ ਕਚਹਿਰੀ ਵਿੱਚ ਆ ਗਿਆ ਹੈ ਨਾ, ਇਹ ਗੁਰੂ ਨਾਲ ਖੋਟ ਕਰਮ ਕਮਾਉਂਦਾ ਰਿਹਾ ਹੈ, ਇਹ ਗੁਰੂ ਨਾਲ ਖੋਟ ਕਰਮ ਕਮਾਉਂਦਾ ਰਿਹਾ ਹੈ। ਤੇ ਫਿਰ ਜਮਦੂਤ ਕਹਿੰਦੇ ਨੇ ਧਰਮ ਰਾਜਾ ਫਿਰ ਤੁਹਾਡੇ ਵੱਲੋਂ ਹੁਕਮ ਕੀ ਹੈ, ਕਹਿੰਦੇ ਜੀ ਇਹਨਾਂ ਨੂੰ ਨਰਕਾਂ ਚ ਪਾ ਦਿਓ, ਧਰਮ ਰਾਜਾ ਕਹਿੰਦਾ ਨਰਕਾਂ ਚ ਪਾ ਦਿਓ, ਕਹਿਣ ਲੱਗੇ ਵੀ ਕਿਹੜੇ ਨਰਕ ਚ ਪਾਉਣਾ ਜੇ, ਤੇ ਧਰਮ ਰਾਜਾ ਕਹਿੰਦਾ ਜਿੱਥੇ ਵੱਡੇ ਤੋਂ ਵੱਡੇ ਪਾਪੀ ਗੁਨਾਹਗਾਰ ਪਏ ਹੋਏ ਆ ਨਾ, ਜਿੱਥੋਂ ਕੋਈ ਨਿਕਲ ਨਹੀਂ ਸਕਦਾ, ਉਸ ਨਰਕਾਂ ਜਾ ਕੇ ਪਾਉਣਾ, ਪਰ ਇੱਕ ਮੇਰੀ ਹਦਾਇਤ ਹੋਰ ਹੈ, ਉਹ ਕਿਹੜੀ ਹੈ, ਵੀ ਜਦੋਂ ਸਮਾਂ ਲੰਘ ਜਾਂਦਾ ਹੈ, ਕਰਮਾਂ ਦਾ ਨਾਸ ਹੋ ਜਾਂਦਾ ਹੈ, ਉਦੋਂ ਨਰਕ ਚੋਂ ਜੀਵ ਨੂੰ ਬਾਹਰ ਕੱਢ ਕੇ ਤੇ ਫਿਰ ਉਹਨੂੰ ਜੂਨਾਂ ਵਿੱਚ ਤੋਰਿਆ ਜਾਂਦਾ ਹੈ, ਪਰ ਇਹਦੇ ਦੁਬਾਰਾ ਨਰਕਾਂ ਚ ਪਾ ਕੇ ਇਹਦੇ ਮੂੰਹ ਹੀ ਨਹੀਂ ਲੱਗਣਾ, ਇਹਦੇ ਮੱਥੇ ਹੀ ਨਹੀਂ ਲੱਗਣਾ, ਇਹਨੂੰ ਉੱਥੇ ਹੀ ਦੁੱਖ ਭੋਗਣੇ ਦੇ ਰਹਿਣੇ ਨੇ। ਇਹਨਾਂ ਬੋਲਾਂ ਨੂੰ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੇ ਗੌੜੀ ਕੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਬਾਣੀ ਦਾ ਰੂਪ ਦਿੱਤਾ ਜੇ ਤਾਪਾ

आख सुनाया सो बूझे जो दइए सवारिया। कीते हुए कर्मा दा फल इस लोक ते मात लोक विच ते परलोक विच भी भुगतना पै जांदा जे। गुरु सवारी संगत जी जिवें दा कोई कर्म करदा तिवें दा फल भुगतना पैंदा है। जिस वेले लखपत राय ने गुरु सवारी संगत जी जसपत राय ने करोड़ी जिथे मेरे साहब जी का गुरुद्वारा साहब धन गुरु नानक देव महाराज जी रोड़ी साहब गुरु के खालसे ने 18वीं सदी के खालसे जस्सा सिंह जी अलू वालिया भाई करम सिंह जी इतादक भाई शाम सिंह जी नारले वाले खालसे ने बहुत भारिया मुसीबत झलिया ने। गुरु के खालसे की विचार बनी कि धन गुरु नानक महाराज के पावन दरबार के दर्शन करिए। जिस वेले रोड़ी साहब गुरुद्वारा साहब पहुंचे ने ते जसपत राय आ गया हाथी ते सवार सी। ते जिस वेले हाथी ते सवार सी सिंघां नूं कहण लगा भी चले जाओ। बाबा शाम सिंह होनी कह लगे जस्सा सिंह जी आलू वालिया कह लगा रामगढ़िया कह लगा भी असीं चले जाणा है असीं कब्जा करन नहीं आए। दो तीन दिन दी खेड है साहिबां दा प्रकाश आ रहा है। पर जिस वेले जसपत राय ने कहा सिखड़ियो तुहाडे केसां नूं कतल करके ते रस्से वट के ते मैं घोड़े बंधने ने ते भाई निवाहू सिंह ने मार के छाल घोड़ा दुड़ा के हाथी ते चढ़ के ते जसपत राय दा सिर कलम कर दिता। लखपत राय ने कसम खा ली कि मैं संसार विच सिख ही कोई नहीं छड़ना। जकरिया खां ते भाई तारू सिंह जी उन्हूं अगे ला के लै गए सन नरकां विच पहुंचा दिता सी 22 दिन जुत्तियां दी मार खांदा खांदा। उस तों बाद उहदा पुत्तर जिहड़ा है यैया खां लाहौर तख्त ते बैठा है उन्हें कसम खाली ते लखपत राय ने यह गल कही भी यैया खां खान बहादुर मेरी ड्यूटी है मैं भी एक खत्री सां ते गुरु नानक भी एक खत्री सी मैं इन्हां दा धर्म खत्म कर दियांगा। अत्याचार इन्ना कीता इन्ना कीता कानू वाल दे शंभ दे विच जिहड़ा छोटा घल्लूघारा होया है बड़े सिखां दा कतले आम कीता। ਤਾਂ ਗੁਰੂ ਖਾਲਸਾ ਜੀ ਜਿਸ ਵੇਲੇ ਅਹਿਮਦ ਸ਼ਾਹ ਨੇ ਪਹਿਲਾ ਚੱਕਰ ਲਾਇਆ ਹੈ ਨਾ ਪੰਜਾਬ ਤੇ ਲਾਹੌਰ ਤੇ ਉਸ ਵੇਲੇ ਲਾਹੌਰ ਦਾ ਜਿਹੜਾ ਯਈਆ ਖਾਂ ਸੀ ਇਹਨੇ ਕੀ ਕੀਤਾ ਅਹਿਮਦ ਸ਼ਾਹ ਦੇ ਨਾਲ ਮਿਲ ਗਿਆ ਤੇ ਜਿਹੜਾ ਜਸਪਤ ਰਾਏ ਹੈ ਇਹ ਵੀ ਅਹਿਮਦ ਸ਼ਾਹ ਦੇ ਨਾਲ ਮਿਲ ਗਿਆ ਤੇ ਮੀਰ ਮੰਨੂ ਵੱਖਰਾ ਹੋ ਗਿਆ। ਮੀਰ ਮੰਨੂ ਨੇ ਅਹਿਮਦ ਸ਼ਾਹ ਦੇ ਨਾਲ ਲੋਹਾ ਲਿਆ ਤੇ ਅਹਿਮਦ ਸ਼ਾਹ ਨੂੰ ਵਾਪਸ ਮੋੜ ਦਿੱਤਾ ਤੇ ਜਦੋਂ ਵਾਪਸ ਮੋੜਿਆ ਤੇ ਉਸ ਵੇਲੇ ਮੀਰ ਮੰਨੂ ਨੇ ਯਈਆ ਖਾਂ ਅਤੇ ਜਸ ਪਾਤਰੇ ਨੂੰ ਆਪਣੇ ਕਬਜ਼ੇ ਕਰ ਲਏ। ਸਜ਼ਾ ਦੇਣੀਆਂ ਸੀ। ਯਈਆ ਖਾਂ ਕਹਿਣ ਲੱਗਾ ਮੈਂ ਸਾਰੇ ਦਾ ਸਾਰਾ ਲਾਹੌਰ ਦਾ ਤਖ਼ਤ ਤੇਰੇ ਹਵਾਲੇ ਕਰ ਦਿੰਦਾ ਹਾਂ। ਕਹਿਣ ਲੱਗਾ ਮੇਰੇ ਹਵਾਲੇ ਤੇ ਕਰ ਦੇ ਪਰ ਮੈਨੂੰ ਜਸਪਤ ਰਾਏ ਦੀ ਵੀ ਲੋੜ ਹੈ। ਜੇ ਤੂੰ ਜਸਪਤ ਰਾਏ ਨੂੰ ਛਡਾਉਣਾ ਚਾਹੁੰਦਾ ਹੈ ਤੇ 30 ਲੱਖ ਦਾ ਜੁਰਮਾਨਾ ਭਰਨਾ ਪਵੇਗਾ। ਤੇ ਜਿਸ ਵੇਲੇ 30 ਲੱਖ ਦੀ ਬਾਤ ਚੱਲੀ 20 ਲੱਖ ਤੇ ਦੇ ਦਿੱਤਾ 10 ਲੱਖ ਇਧਰੇ ਬਣੇ ਨਾ ਤੇ ਕੌੜਾ ਮੱਲ ਜੀ ਜਿਹਨਾਂ ਨੂੰ ਸਿੱਖ ਕੌਮ ਦੇ ਵਿੱਚ ਮਿੱਠਾ ਮੱਲ ਆਖਿਆ ਜਾਂਦਾ ਹੈ ਗੁਰੂ ਕੇ ਖਾਲਸੇ ਦਾ ਅਹਿਮ ਵਕੀਲ ਰਿਹਾ ਹੈ। ਤੇ ਮਿੱਠਾ ਮੱਲ ਜਿਹੜਾ ਸੀ ਬੜਾ ਪਿਆਰਾ ਗੁਰਸਿੱਖ ਸੀ ਹਰ ਵੇਲੇ ਸਤਿਗੁਰੂ ਜੀ ਦੇ ਖਾਲਸੇ ਵਿੱਚ ਜਾ ਕੇ 5 ਦਮੜੇ ਦੇ ਕੇ ਤੇ ਤਨਖਾਹ ਲਵਾਇਆ ਕਰਦਾ ਸੀ ਮੇਰੀ ਅਰਦਾਸ ਕਰੋ ਮੈਂ ਗੁਨਾਹਗਾਰ ਹਾਂ ਬਖਸ਼ਿਆ ਜਾਵਾਂ। ਤਾਂ ਗੁਰੂ ਖਾਲਸਾ ਜੀ ਭਾਈ ਕੌੜਾ ਮੱਲ ਨੇ 10,000 ਦਮੜਾ ਦੇ ਕੇ ਤੇ ਜਸਪਤ ਰਾਏ ਨੂੰ ਮੁੱਲ ਖਰੀਦ ਲਿਆ। ਦੇਖੋ ਜਿਹੋ ਜਿਹੇ ਕਰਮ ਕਰਦਾ ਮੁੱਲ ਖਰੀਦ ਲਿਆ। ਮੁੱਲ ਖਰੀਦ ਕੇ ਇੱਕ ਡੂੰਘਾ ਟੋਇਆ ਪੱਟ ਦਿੱਤਾ ਵਿੱਚ ਉਹਦੇ ਖੀਰ ਪਾ ਦਿੱਤੀ ਤੇ ਕਈ ਦਿਨ ਕੁੱਤਿਆਂ ਨੂੰ ਭੁੱਖੇ ਰੱਖਿਆ ਗਿਆ। ਆਖੋ ਸਤਨਾਮ ਸ਼੍ਰੀ ਦੱਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ। ਅਵਰ ਜਣਾ ਟੋਇਆ ਪੁੱਟਿਆ ਗਿਆ ਖੀਰ ਪਾਈ ਗਈ ਕੁੱਤਿਆਂ ਨੂੰ ਕਈ ਦਿਨ ਭੁੱਖੇ ਰੱਖਿਆ ਗਿਆ ਤੇ ਕਈਆਂ ਦਿਨਾਂ ਤੋਂ ਬਾਅਦ ਜਦੋਂ ਕੂਕਰਾਂ ਨੂੰ ਛੱਡਿਆ ਮਾਸ ਤੋੜ ਤੋੜ ਕੇ ਖਾਧਾ ਤੇ ਨਾਲ ਕੌੜਾ ਮਾਲ ਮਿੱਠਾ ਮਾਲ ਨੇ ਲਾਹੌਰ ਦੇ ਦੁਨੀਆਂ ਨੂੰ ਕਿਹਾ ਵੀ ਜਿਨ੍ਹਾਂ ਨੇ ਮੈਦਾਨ ਪਾਣੀ ਜੰਗਲ ਪਾਣੀ ਜਾਣਾ ਸਾਰੇ ਸਿਰ ਚ ਇਹਦੇ ਕਰਕੇ ਆਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੱਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ ਜਿਹੋ ਜਿਹਾ ਬੰਦਾ ਬੀਜਦਾ ਹੈ ਨਾ ਗੁਰੂ ਖਾਲਸਾ ਜੀ ਤੇਵੇਂ ਦਾ ਫਲ
ਭੋਗਤ ਨਾ ਹੀ ਪੈਂਦਾ ਹੈ। ਮਤਾ ਕੋਈ ਜਾਣੇ ਅਹਿਕਾਰ ਕਰੇ ਸੋ ਅਹਿਕਾਰ ਪਾਏ। ਤੇ ਕਲਯੁਗ ਦਾ ਸਮਾਂ ਜੇ ਅੱਜ ਇੱਧਰ ਕਰ ਦਿਓ ਕੱਲ ਨੂੰ ਫਲ ਭੁਗਤਣਾ ਪੈ ਜਾਣਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਹੋਰਾਂ ਨੂੰ ਭਾਈ ਦੋਸ਼ ਦੇਣ ਦੀ ਜ਼ਰੂਰਤ ਨਹੀਂ।

ਸਾਰੇ ਮਾਈ ਭਾਈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਦੇ ਅੱਖਰ ਦੁਆਰੇ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਪਰਮਾਤਮਾ ਨੇ ਧਰਤੀ ਨੂੰ ਆਪਣੀ ਕਲਾ ਨਾਲ ਟਿਕਾਇਆ ਹੋਇਆ ਹੈ, ਕਲਾ ਉਪਾਏ ਧਰੀ ਜਿਣ ਧਰਨਾ ਗਗਨ ਰਹਾਇਆ, ਹੁਕਮੈ ਚਰਨ ਅਗਨ ਉਪਾਏ ਈਂਧਨ ਮੈਂ ਬਾਧੀ ਸੋਪਰਵ ਰਾਖੈ। ਭਾਈ ਭਾਈ ਜਿਸ ਨੇ ਅਗਨੀ ਨੂੰ ਲੱਕੜਾਂ ਵਿੱਚ ਬੰਨ ਕੇ ਰੱਖਿਆ ਹੋਇਆ, ਜਿਸ ਮੇਰੇ ਵਾਹਿਗੁਰੂ ਨੇ ਆਕਾਸ਼ ਨੂੰ ਬਿਨਾਂ ਥੰਮਾਂ ਤੋਂ ਢੱਕਿਆ ਹੋਇਆ ਜੇ, ਜਿਸ ਮੇਰੇ ਵਾਹਿਗੁਰੂ ਨੇ ਧਰਤੀ ਨੂੰ ਪਾਣੀ ਤੇ ਟਿਕਾਇਆ ਹੋਇਆ, ਕਲਾ ਜਿਨ ਛੋਡੀ ਹਰ ਚੀਜ਼ ਜਿਨ ਰੰਗ ਕੀਆ, ਸਭ ਚੀਜ਼ਾਂ ਦੇ ਵਿੱਚ ਕੌਤਕਾਂ ਦੇ ਵਿੱਚ ਮਹਾਰਾਜ ਨੇ ਆਪਣੇ ਰੰਗ ਵਰਤਾਏ ਹੋਏ ਨੇ। ਤਿਸ ਦਾ ਦੀਆ ਸਭਣੀ ਦੀਆ, ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜਿਗੜੇ ਪਾਸ, ਤਾਂ ਸਾਹਿਬ ਕਹਿੰਦੇ ਕਰਮੀ ਕਰਮੀ ਹੁਕਮ ਪਿਆ। ਸਾਹਿਬ ਜੀ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਕਲ ਪ੍ਰਮਾਣ ਦਿੱਤਾ ਸੀ, ਸੱਚਾ ਆਪ ਸੱਚਾ ਦਰਬਾਰ। ਉਸ ਮਿਆਰੀ ਵਾਹਿਗੁਰੂ ਜੀ ਦਾ ਦਰਬਾਰ ਜੋਗੋ ਜੋਗ ਅਟਲ ਹੈ, ਉਹਦੀ ਕੀਤੀ ਹੋਈ ਵਿਚਾਰ ਵੀ ਜੋਗੋ ਜੋਗ ਅਟਲ ਹੈ, ਤੇ ਕਰਮਾਂ ਦੇ ਮੁਤਾਬਕ ਪਾਤਸ਼ਾਹ ਜੀ ਕਹਿੰਦੇ ਫਲ ਭੁਗਤਣਾ ਪੈਂਦਾ ਹੈ ਜਿਵੇਂ ਜਿਵੇਂ ਦੇ ਕੋਈ ਕਰਦਾ ਹੈ। ਜੇ ਕਿਧਰੇ ਗੁਰੂ ਖਾਲਸਾ ਜੀ ਅਜੋਕੇ ਸਮੇਂ ਦੀ ਬਾਤ ਕਰੀਏ ਤਾਂ ਪੂਲੇ ਨੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕੀਤਾ, ਜਿਉਂਦਿਆਂ ਨੂੰ ਅੱਗਾਂ ਲਾਈਆਂ, ਤੇ ਸਮਾਂ ਏਦਾਂ ਦਾ ਆ ਗਿਆ ਭਾਈ ਨਵਤੇਜ ਸਿੰਘ ਹੋਣਾ ਨੇ ਉਹਨੂੰ ਜੇਲ੍ਹ ਦੇ ਵਿੱਚ ਤੇਵੇਂ ਦੀ ਸਜ਼ਾ ਦੇ ਦਿੱਤੀ, ਜਿਉਂਦੇ ਨੂੰ ਅੱਗ ਲਾਈ ਗਈ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਜੋ ਜੋ ਵੀ ਜੀਵ ਕਰਮ ਕਰਦਾ ਹੈ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਵੇਂ ਤੇਵੇਂ ਦਾ ਉਹਨੂੰ ਫਲ

ਨੰਨੇ ਅੱਖਰ ਦੁਆਰੇ ਮਹਾਰਾਜ ਕਹਿੰਦੇ ਨੇ ਪਦਾਰਥਾਂ ਨੂੰ ਭੋਗ ਰਿਹਾ, ਮੇਰੇ ਵਾਹਿਗੁਰੂ ਜੀ ਦੇ ਦਿੱਤੇ ਪਦਾਰਥ ਨੇ ਨਾ ਡੀਠਾ ਨਾ ਸੰਭਲਿਆ, ਤੇ ਜਿਸ ਵਾਹਿਗੁਰੂ ਜੀ ਨੇ ਤੈਨੂੰ ਪਦਾਰਥ ਬਖਸ਼ੇ ਨੇ, ਸੁੱਖ ਆਨੰਦ ਬਖਸ਼ੇ ਨੇ, ਉਹਨੂੰ ਸੰਭਲਿਆ ਕਿ ਕਦੇ ਯਾਦ ਹੀ ਨਹੀਂ ਕੀਤਾ। ਕਹਿਣਾ ਤੇ ਇਹ ਸੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਕਹਿਣਾ ਤੇ ਇਹ ਸੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਉਹਦਾ ਸ਼ੁਕਰਾਨਾ ਕਰਨਾ ਸੀ ਭਈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਭਈ ਦਾਤਾ ਦੇਣ ਵਾਲਾ ਤਾਂ ਤੂੰ ਹੀ ਹੈ, ਸੰਭਲਿਆ ਉਹਨੂੰ ਕਦੇ ਸੰਭਾਲਿਆ ਹੀ ਨਹੀਂ ਹੈ, ਉਹਨੂੰ ਕਦੇ ਯਾਦ ਹੀ ਨਹੀਂ ਕੀਤਾ, ਉਹਦਾ ਸ਼ੁਕਰਾਨਾ ਨਹੀਂ ਕੀਤਾ, ਤੇ ਜਦੋਂ ਯਾਦ ਹੀ ਨਹੀਂ ਕੀਤਾ ਤੇ ਡਿੱਠਾ ਨਾ, ਤੇ ਫਿਰ ਉਹਦੇ ਦਰਸ਼ਨ ਕਿੱਥੋਂ ਹੋਣੇ ਨੇ। ਜਦੋਂ ਭਾਵਨਾ ਨਾਲ ਉਹਨੂੰ ਯਾਦ ਕੀਤਾ ਜਾਵੇਗਾ ਤਾਂ ਮਹਾਰਾਜ ਕਹਿੰਦੇ ਫਿਰ ਉਹਦੇ ਦੀਦਾਰ ਵੀ ਹੋਣਗੇ। ਇਸੇ ਤਰ੍ਹਾਂ ਗਰੀਬ ਨਿਵਾਜ ਕਹਿੰਦੇ ਗੱਲੀ ਗੱਲਾਂ ਕਰਕੇ ਹੌ ਸੋ ਹਾਗਣ ਭੈਣੇ, ਜੋ ਜੀਵ ਰੂਪ ਇਸਤਰੀ ਕਹਿੰਦੀ ਹੈ ਜਿਹਨੇ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ, ਜਿਹਦੇ ਕਦੇ ਦਰਸ਼ਨ ਨਹੀਂ ਕੀਤੇ, ਜਿਹੜੀ ਕਦੇ ਗੁਰਦੁਆਰੇ ਨਹੀਂ ਆਈ, ਤੇ ਗੱਲਾਂ ਕਰਕੇ ਕਹਿੰਦੀ ਮੈਂ ਤਾਂ ਸੁਹਾਗਣ ਆ ਵੀ ਮੈਨੂੰ ਪਤੀ ਪ੍ਰਮਾਤਮਾ ਮਿਲ ਗਿਆ ਹੈ। ਸਾਹਿਬ ਜੀ ਕਹਿੰਦੇ ਗੱਲੀ ਜੋਗ ਨਾ ਹੋਈ, ਗੱਲਾਂ ਕਰਕੇ ਨਹੀਂ ਹੈ, ਤੁਸੀਂ ਬੋਲ ਪੜ੍ਹਦੇ ਰਹਿੰਦੇ ਹੋ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀ ਆਹ, ਮਨੋ ਕਸੁੱਧਾ ਕਾਲੀਆ ਬਾਹਰ ਚਿੱਟਵੀ ਆਹ, ਰੀਸਾ ਕਰੇ ਤਨਾੜੀਆਂ ਜੋ ਸੇਵੈ ਦਰ ਖੜੀ ਹਾ, ਨਾਲ ਖਸਮੈ ਰੱਤੀਆਂ ਮਾਣੇ ਸੁੱਖ ਰਲੀਆਂ ਹਾ, ਹੁੰਦੇ ਮਾਣ ਨੀ ਮਾਣੀਆਂ ਰਹਿ ਨੀ ਮਾਨਣੀਆਂ ਹਾ, ਨਾਨਕ ਜਨਮ ਸਕਾਰ ਥਾ ਜੇ ਤਨਕੇ ਸੰਗ ਮਿਲਾ। ਅਗਰ ਜੇ ਉਹਨਾਂ ਦਾ ਸੰਗ ਮਿਲ ਜਾਵੇ ਜਿਹਨਾਂ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਤਾਂ ਮਹਾਰਾਜ ਕਹਿੰਦੇ ਨੇ ਉਹ ਸੁਹਾਗਣ ਹੈ, ਤੁਰ ਜਾਈਦਾ ਪ੍ਰਾਪਤੀ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਜੇ ਸੁਹਾਗਣਾਂ ਨੂੰ ਪੁੱਛੀਏ ਤੇ ਤੁਹਾਨੂੰ ਮਿਲਿਆ ਕਿਵੇਂ, ਜੇ ਕਹਿੰਦੇ ਜਾਏ ਪੁੱਛੋ ਸੁਹਾਗਣ ਹੀ, ਉਹਨਾਂ ਨੂੰ ਪੁੱਛੀਏ ਕਿਹੜੀਆਂ ਬਾਤਾਂ ਕਰਕੇ ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਮਿਲਿਆ ਹੈ, ਤਾਂ ਉਹ ਕਹਿੰਦੀਆਂ ਨੇ ਪਿਆਰ ਦੇ ਵਿੱਚ ਬੋਲ ਕੇ ਪ੍ਰੇਮ ਕਰਕੇ ਉਹਨੂੰ ਮਿਲ ਗਿਆ ਹੈ। ਸਾਹਿਬ ਜੀ ਕਹਿੰਦੇ ਜਿਹਨੂੰ ਮਿਲ ਗਿਆ ਹੈ ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਸਕੇ ਸਭ ਗਵਾਏ, ਗੱਲ ਸੇਤੀ ਲਾਏ ਸਵਾਰੀ। ਸਾ ਗੁਣਵੰਤੀ ਸਾ ਵੱਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗਣ ਵਿਚੱਖਣ, ਜੋ ਤਨ ਕੰਤ ਪਿਆਰੀ ਜੀਓ ਅਚਾਰਵੰਤ, ਸਾਈ ਪ੍ਰਧਾਨੇ ਸਭ ਸਿੰਗਾਰ, ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗਮਿਆ ਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਓ। ਜਿਹਨੇ ਗੁਰੂ ਨਾਲ ਪ੍ਰੇਮ ਕੀਤਾ ਹੈ ਜੀਵਨ ਸਵਾਰ ਲਿਆ ਹੈ। ਮਹਾਰਾਜ ਕਿਰਪਾਲੂ ਜੀ ਕਹਿੰਦੇ ਉਹ ਜੀਵ ਰੂਪ ਇਸਤਰੀ ਸੁਹਾਗਣਵੰਤੀ ਹੈ, ਕਿਉਂਕਿ ਪਤੀ ਪਰਮਾਤਮਾ ਤਾਂ ਇੱਕ ਹੀ ਹੈ, ਬਾਕੀ ਜੀਵ ਰੂਪ ਇਸਤਰੀਆਂ ਨੇ ਗੱਲੀ ਹੋ ਸੁਹਾਗਣ ਭੈਣੇ, ਤੇ ਗੱਲਾਂ ਨਾਲ ਸੁਹਾਗਣ ਇਹ ਕੰਤ ਨਾ ਕਾਬੂ ਮੈਂ ਮਿਲਿਆ, ਕੰਤ ਤਾਂ ਕਦੇ ਮਿਲਿਆ ਹੀ ਨਹੀਂ ਹੈ, ਪਤੀ ਪਰਮਾਤਮਾ ਤੇ ਕਦੇ ਮਿਲਿਆ ਹੀ ਨਹੀਂ ਹੈ, ਤੇ ਗੱਲਾਂ ਸੁਹਾਗ

ਉਹ ਪਾਤਸ਼ਾਹ ਦਾ ਪਾਤਸ਼ਾਹ ਜੇ ਜਿਹਦੇ ਵਾਸਤੇ ਬਚਨ ਪੜ੍ਹਦੇ ਹੋ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹ। ਪਾਤਸ਼ਾਹ ਦਾ ਪਾਤਸ਼ਾਹ ਪਰਮੇਸ਼ਰ ਰੂਪ ਹੈ, ਪਰਮਾਤਮਾ ਨੇ ਸੰਸਾਰ ਦੀ ਰਚਨਾ ਰਚੀ ਹੈ, ਪਾਪ ਖੇਡ ਨੂੰ ਵੇਖ ਰਿਹਾ, ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਇਹ ਖੇਡ ਰਚ ਕੇ ਉਹ ਖੇਡ ਵੇਖ ਰਿਹਾ ਹੈ, ਦੇਖੇ ਬੂਝੈ ਜੀਵਾਂ ਨੂੰ ਵੇਖ ਵੀ ਰਿਹਾ ਹੈ, ਜੀਵਾਂ ਨੂੰ ਸਮਝ ਵੀ ਰਿਹਾ ਹੈ, ਕੁਦ ਲੁਕਿਆ ਛੁਪਿਆ ਨਹੀਂ ਹੈ, ਸਭ ਕੁਛ ਜਾਣੈ, ਉਹ ਸਭ ਕੁਝ ਜਾਣਦਾ ਜੇ ਤਾਂ ਹੀ ਤਾਂ ਤੁਸੀਂ ਇਹ ਬਚਨ ਪੜ੍ਹਦੇ ਰਹੋ, ਸੁਣਦੇ ਰਹਿੰਦੇ ਹੋ, ਬਿਨ ਬੋਲਿਆ ਸਭ ਕੁਛ ਉਹ ਜਾਣਦਾ ਹੈ, ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਹਿਆ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਉਹ ਅੰਦਰ ਵੀ ਹੈ ਤਾਂ ਬਾਹਰ ਵੀ ਹੈ, ਉਹ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ, ਤੇ ਜੇ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ ਤੇ ਉਹ ਤੇਰੇ ਕਰਮਾਂ ਨੂੰ ਵੀ ਵੇਖ ਰਿਹਾ ਹੈ। ਇਸ ਕਰਕੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਸ਼ੁਭ ਕਰਮ ਕਰਕੇ, ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹ ਕੇ, ਗੁਰੂ ਕੀ ਸੰਗਤ ਕਰਕੇ ਇਹਨਾਂ ਬਖਸ਼ੇ ਹੋਏ ਜੀਵਨ ਦੇ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਹੋ, ਹੋਰ ਕਰਦੇ ਰਹੀਏ, ਸਤਿਗੁਰੂ ਜੀ ਰਹਿਮਤਾਂ ਕਰਨ। ਆਓ ਇੱਕ ਵਾਰ ਵਾਹਿਗੁਰੂ ਸ਼ਬਦ ਕਹੋ ਤਾਂ ਗੁਰੂ ਫਤਿਹ ਨਾਲ ਸਾਂਝ ਪਾ ਦਿਆਂਗੇ, ਸਾਰੇ ਰਲ ਕੇ ਬੋਲੋ ਜੀ।

ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਰਹਿਮਤਾਂ ਕਰਨ, ਸਾਨੂੰ ਭਲਾ ਉੱਦਮ ਹੋਰ ਬਖਸ਼ਿਸ਼ ਕਰਨ, ਗੁਰੂ ਸੰਗਤ ਦੀ ਪ੍ਰਾਪਤੀ ਹੋ ਜਾਵੇ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ।

0: parte.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਹਰੀ ਸਾਹਿਬ ਸਿੰਘ ਜੀਓ, ਸੰਧਿਆ ਵੇਲੇ ਦੀਵਾਨ ਵਿੱਚ ਆਪ ਜੀ ਨੂੰ ਲੜੀਵਾਰ ਗੁਰਬਾਣੀ ਵਿਚਾਰ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਦਮਦਮੇ ਟਕਸਾਲ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਕੀਰਤਨ ਸਰਵਣ ਕਰੋ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ, ਉਹਨਾਂ ਦੇ ਜਥੇ ਪਾਸੋਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੈਨੂੰ ਹਾਜ਼ਰੀ ਪ੍ਰਵਾਨ ਕਰਦੇ ਹੋਏ ਅਸੀਸ ਬਖਸ਼ਿਓ। ਭੁੱਲਾਂ ਚੁੱਕਾ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਸਰਵਨ ਕਰਾਉਣਗੇ। ਉਹਨਾਂ ਪਾਸੋਂ ਪਿਆਰ ਸਿਰ ਸਰਵਨ ਕਰੋ ਜੀ। ਆਉਣ ਵਾਲੇ ਐਤਵਾਰ ਸਵੇਰੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋਵੇਗੀ 9 ਵਜੇ ਦੇ ਕਰੀਬ, ਅਤੇ ਐਤਵਾਰ ਦੇ ਦੀਵਾਨ ਸਵੇਰੇ ਦੁਪਹਿਰ ਸ਼ਾਮ ਦੇ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਹਨ, ਅਤੇ ਮੰਗਲਵਾਰ ਨੂੰ 1 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਇਸ ਸੰਬੰਧਵਾਨ ਸਜਣਗੇ ਐਤਵਾਰ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ, ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ, 5 ਤੋਂ 6 ਕੀਰਤਨ ਹੋਣਗੇ, ਰਹਿਰਾ ਸਾਹਿਬ ਜੀ ਦੇ ਪਾਠ ਅਤੇ ਦੀਵਾਨ ਸਰਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਸਜਣਗੇ ਆਪ ਜੀ ਨੇ। ਸਾਰੇ ਦੀਵਾਨਾਂ 'ਚ ਹਾਜ਼ਰੀ ਭਰਨੇ ਹੁਣ ਕੀਰਤਨ ਹੈ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਕਰੋ ਹਰੀ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਤਾਂ ਨੂੰ ਇਸੇ ਤਰ੍ਹਾਂ ਆਪਣੀ ਗੋਦ ਬਖਸ਼ਿਸ਼ ਕਰਨ, ਚਰਨ ਸ਼ਰਨ ਵਿੱਚ ਬਿਠਾ ਕਰਕੇ ਆਪਣੇ ਜਸ ਆਪਣੀ ਉਸਤਤ ਕਰਾਉਣ, ਉਹਨਾਂ ਦੇ ਦਰਸ਼ਨਾਂ ਦਾ ਚਾਉ ਸਾਡੇ ਹਿਰਦੇ ਵਿੱਚ ਬਣ ਜਾਏ ਹਮੇਸ਼ਾ ਲਈ। ਸਤਿਗੁਰੂ ਜੀ ਮਿਹਰ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਪੁਲ ਪੇਟਾਵਾਂ ਧਰਤੀ ਪ੍ਰਵਾਨ ਕਰਨ ਜੀ, ਪਰਿਵਾਰਾਂ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਆਓ ਅਨੰਦ ਸਾਹਿਬ ਦਾ ਜਾਪ ਕਰੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਿਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚਿਤ ਆਵਨ ਗਾ ਸਦਗਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਫੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਬੁੱਧਵਾਰ ਦੇ ਹਫ਼ਤਾ ਵਾਰੇ ਸੰਧਿਆ ਵੇਲੇ ਤੋਂ ਸੁੰਦਰ ਦੀਵਾਨ ਸਜੇ ਸਜ ਦਵਾਨਾ ਚ ਆਪ ਜੀ ਦੀ ਅੰਮ੍ਰਿਤ ਪਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੜੇ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ ਸੰਗਤ ਦੀ ਹਾਜ਼ਰੀ ਤਿਲ ਭਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚਾੜ੍ਹਦ ਕਲਦਾਤਾਂ ਬਖਸ਼ਣੀਆਂ। ਦਿਲਰਾਜ ਸਿੰਘ ਸੋਹਲ ਵੱਲੋਂ ਨਵੀਂ ਗੱਡੀ ਲੈਣ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਹਨ। ਜਗਜੀਤ ਸਿੰਘ ਜਗਜੀਤ ਕਿੰਗਰ ਤੰਦਰੁਸਤ ਸੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ। ਵਰਨ ਵੱਲੋਂ ਨਵੀਂ ਗੱਡੀ ਲੈਣ ਦਾ ਸ਼ੁਕਰਾਨਾ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇ ਸੱਚ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਬਖਸ਼ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖ ਆਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੂਰਜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਆਪ ਜੀ ਨੇ ਸੰਤ ਦਵਾਨਾ ਚਾਹ ਜੀ ਨੇ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰ ਸਿੱਖੀ ਜੀਵਨ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮੱਲਾ ਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਵਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਅਖ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭਿਆਤ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨਿ ਛੁੱਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿੱਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੇ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਚਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਖੜੀਆਂ ਪੈਰਾਂ, ਤਿੱਥੀ ਵਾਰੀ ਮਾਹੂਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚਾ, ਦੀਪਕ ਬਨੇ ਤਾਰਿਕਾ। ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ। ਪਵਨ ਚਵਰੋ ਕਰੇ ਸਗਲ ਬਨਰਾਏ, ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ। ਸ਼ਬਦ ਵਾ ਜੰਤ ਪੇਰੀ ਰਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ। ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਵਿਮਲ ਨਨ ਇਕ ਪਦ। ਗੰਧ ਬਿਨ ਸਹਿਸ ਤਵ ਗੰਧ ਵਿਚਲਿਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਅੰਦਨੋ ਮੋਹੇ ਅਹਿ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡੌਤ ਪੁਨ ਵਡਾਹੇ ਰਹਾਉ। ਸਾਕਤ ਹਰ ਸਾਧਨੇ ਜਾਣਿਆ, ਤਿਨ ਅੰਤਰ ਹਾਉ ਮੈਂ ਕੰਡਾਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾੜ ਚਲੋ ਹਰਲਾਹਾ, ਆਇਆ ਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰੈਨਾਰੇ, ਮਨ ਗੁਰ ਮਿਲਕਾ ਸਵਾਰੇ ਰਾਹਾਓ।
एहो संसार विकार संसे मह तरयो ब्रह्म ज्ञानी जिसह जगाए पे आवै एहो रस या कथ कथा तिन जानी जाको आए सोई बिहाजो हर गुरते मने बसेरा निज कर मैल पावो सुख सहजे।

ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਰੁੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਲੁੱਤ ਲੈ ਕੇ ਸੁੰਦਰ ਸਿੰਘ ਆਸਨ 'ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰੇ। ਆਪ ਜੀ ਦੀ ਹਜ਼ੂਰੀ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਹੋਏ। ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਮਤ ਬਖਸ਼ਣੀ। ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ, ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਜਾਗਰਤਾ ਪੁਸ਼ ਕੇ ਦਰਸ਼ਨ ਦਾਰੇ ਬਖਸ਼ਣੇ। ਸਹੀ ਪਿਆਰੇ ਮੇਲ

Gracias.

गुरु गुरु गुरु।

Aye.

그르.

Guru, Vai Guru, Vai Guru, Vai Guru, Vai Guru, Vai Guru, Vai Guru.

guru, why, guru, why.

Guru, Vaheguru.

0: Peru.
1: Why?
0: Peru.
1: Why?
0: Peru.
1: Why?
0: Peru.
1: Why?
0: Peru.

Hello.

Guru. Guru. Guru. Guru.

Well, I

करो।

Pero.

Hello, oh hi, hello, oh hi, hello, oh hi, hello.

Why?

Peru, why?

Why, Peru?

Why?

Why?

Vaheguru, Vaheguru, Vaheguru.

Hello.

Hello.

Hello.

Pero.

Peru, Hawaii, Peru.

Guru, why? Guru, why?

Roo, why, Roo, why, Roo, why, Roo.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ, ਹਰ ਜਨਮ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ।

ਅਖਿਰ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ

ਹਰਨੇਰੇ ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਰੱਬ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗ ਆਸਨ

ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੰਗ ਬੇਦੀ ਉਪਾਏ, ਹਰ ਸਿਮਰਨ ਪਹਿ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਜਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ।

ਪਰਿਹਰੇ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵ ਸੁਖ ਕਨੇਰੇ ਸਗਲ ਸ੍ਰਿਸ਼ਟਿ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ।

ਦਿਆ ਅਨਕ ਪ੍ਰਕਾਰ ਕੀਏ ਬਹੁ ਰਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ

ਪਰਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਖਿ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਵ ਨਾਨਕ ਸੀਜੈ ਜਿਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗਵਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾੜ ਲਿਹ

ਬ੍ਰਹਸਪਤੀ ਜਿਹ ਪ੍ਰਸਾਦ ਛੱਤੀ ਹੈ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕਉ ਸਿਮ੍ਰਿਤ ਪਰਮ ਗਤ ਪਾਵਹੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ

ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸੇ ਤੀ ਕਰ ਜਾਵੇ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵ ਤਿਹ ਰਾਮ ਸੁਨੇਹੀ ਜਿਹ ਪ੍ਰਸਾਦ ਰਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਰਣੀ ਪਾਰੇ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਿਖ ਧਨਾ ਰਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਾਧ ਤਿਸਹਿ ਧਿਆਈ

ਸਾਸਤ ਪਦੀ ਸਾਧਕ ਸੰਗ ਬੁਖੂ ਜਿਲ ਹੋਦ ਸਾਧ ਸੰਗ ਬਲ ਸਗਲੀ ਖੋਦ ਸਾਧਕ ਸੰਗ ਮੇਟੈ ਅਭਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਕੁਪਰ ਜਤਨ ਸਾਧਕ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧਕੀ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ

ਤਾ ਸੁਣ ਹੈ ਤੇ ਤਾ ਬਖਿਆ ਨੇ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਚੀ ਸਾਧਕੀ ਸੋਭਾ ਮੂਚੀ ਸਾਧਕੀ

ਕਾਹੇ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਹ ਤੇ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਸੰਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ

ਕਈ ਕੋਟ ਪਾਥਰ ਬ੍ਰਿਖ ਨਿਭ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਹਰ ਸੂਰ ਨਖੇਤਰ, ਕਈ ਕੋਟ ਦੇਵਦਾਨ ਵਿੰਦਰ ਸਿਰ ਛੇਤਰ।

ਕੋਟ ਕਰਮ ਕਰੈ ਹਉ ਧਾਰੈ ਸ੍ਰਮ ਪਾਵੈ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ।

ਸਾਵਕ ਸੰਤ ਸਰਨ ਦਿਓ ਜਾਣ ਪਰੇ ਸੋ ਜਣੇ ਉਦਰ ਨਿਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਤਪਦੀ ਸੰਤ ਕੇ ਦੁੱਖ ਨਿਵਾਰ ਜਾ ਘਟ ਹੈ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁੱਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨ ਲਰਕ ਮਹਿ ਪਾਏ ਸੰਤ ਕੇ ਦੁੱਖ ਨ ਵਾਤ ਹੋਏ ਮਲੀਨ ਸੰਤ ਕੇ ਦੁੱਖ ਨ ਸੋਭਾ ਤੇ ਹੀਨ

ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਬਿਡ ਭਾਗੀ ਤੇ ਜਨ ਜਗ ਮਾਹਿ ਸਦਾ ਸਦਾ ਹਰ ਕੇ ਗੁਣ ਗਾਹਿ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਮੰਤ ਗਿਆਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕ ਏਕ ਪਛਾਣੇ ਤਦ ਕੀਓ ਸਭ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ ਨਾ ਬੂਝੈ

ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਓਟ ਗਹੀ ਸੰਤਿਹ ਦਰਿਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਮ੍ਰਿਤਕ ਕਉ ਜੀ ਵਾਲਨ ਹਾਰ, ਭੁਖੇ ਕੋ ਦੇਵ ਤੇ ਆਧਾਰ,

ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋ ਵੈ ਸੋ ਪ੍ਰਸੰਨ ਅਸਪਦੀ ਬਨਾਸੀ ਬ੍ਰਾਹਮਣ ਮੇਰਾ ਆਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਚ ਕਿਛ ਕੋਈ ਸਰਬ ਨਿਰੰਤਰੇ ਇੱਕ ਸੋਏ।

ਆਪਣੀ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋਤਿ ਭਾਵ ਸੋ ਵਰਤੀ ਆ ਬਿਸਮਣ

ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ। ਸਤ ਗੁਰ ਸਿਹ ਕੀ ਕਰੇ ਪ੍ਰਤਪਾਲ, ਸੇਵਕ ਕਵ ਗੁਰ ਸਦਾ ਦਿਆਲ। ਸਿਹ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲ ਸੁਹਾਰੇ, ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸੁਮਾਰੇ। ਗੁਰ

ਸੰਗ ਜਪਨਾ ਮੁਰਾਰੀ ਥਿਤ ਪਾਈ ਚੂਕੇ ਬ੍ਰਹਮ ਗਮਨ ਸੁਣ ਨਾਨਕ ਹਰ ਹਰ ਜਾ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਤਾਹਰ ਜਿਨ ਸਗਲੀ ਮੋਹੀ।

ਕੇ ਸੰਗ ਹੈਰਾ ਤੇ ਰਚਨਾ ਆਪਣੀ ਕਰ ਧਾਰੀ ਅਨਕ ਬਾਰ ਨਾਨਕ ਬਿਰਹਾਰੀ ਸਲੋਕ ਸਾਧਨ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰ ਅਸਤਪਦੀ।

ਭਾਵਤ ਤ੍ਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖ ਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਜਤਨਾ।

ਭਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨ ਸਭ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਪ੍ਰਭ ਗਇਆ ਇਸ ਪੁੰਨੀ ਸਰਦਾ ਸਭ

ਤਰੀ ਸੁਭਾਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਤੋਹੇ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ

ਗੋਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਨ ਕਰਤਾਰ ਭਗਤ ਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣੀ ਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਇਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਹਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤ੍ਰਵੰਤ ਹਿਰਦੈ ਬਸੇ ਪੂਰਨ ਗੁਰਮੰਤ

ਪਰਸਪਰੀ ਆਪ ਕਥੇ ਆਪ ਸੁਣਨੇ ਹਾਰ ਆਪ ਹੇ ਕਾ ਵਿਸਥਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿਣ ਨਹੀਂ ਕਿਥੇ ਹੋਇਆ ਆਪਣੇ ਸੂਤ ਸਭ ਜਗਤ ਪਰੋਏ ਜਾ ਕੇ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਜਨ ਪਾਏ ਸੋ ਸੁੰਦਰ ਸਿੰਘ ਤਤ ਕਾਂ ਬੇਤਾ ਨਾਨਕ ਸਗਲ

ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਸਨ ਕੋਈ ਨ ਬੰਤਰ ਹਾਰ ਸਰੀ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਰੂਪ ਸਫਲ ਦਰਸ਼ਨ ਸੁੰਦਰ ਹਾਰ ਰੂਪ

ਸਮਝਣ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਿਆ ਅੰਤਰ ਬ੍ਰਬੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਕਸ ਘੱਟ ਮਾਹੇ ਅਨਕ ਰੰਗ ਨਾ ਦ੍ਰਿਸ਼ਟਾ ਹੈ ਨਾਉ ਨਿਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਣ ਸਮਾ

ਭਰਪੂਰ ਅੰਤਰ ਗਾਵ ਜਿਸ ਆਪ ਦਿਨ ਆਏ ਨਾਨਕ ਤਿਸ ਦਿਨ ਆਪ ਬੁਝਾਏ ਸਰਬ ਭੂਤ ਆਪ ਰਤਾਰਾ ਸਰਬ ਨੈਣ ਸਰਬ ਨੈਣ ਆਪ ਇਕ ਨਿਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾਵਣ ਜਾਣ ਇੱਕ ਖੇਲ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਾਦਰਿਵ ਤੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਹਿ

ਪ੍ਰਵਿਆ ਮਿਲਾਏ। ਬਿੜ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ, ਸਾਧ ਸੰਗ ਲੈਣ ਸੋ ਪ੍ਰਸੰਨ ਭੈ, ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ। ਆਲ ਜਨਾਲ ਬਕਾਰ ਤਰਹਤੇ ਰਾਮ ਨਾਮ ਸੁਣ, ਰਸਨਾ ਕਹਤੇ ਕਰ ਪ੍ਰਸਾਦ, ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇ ਬਿਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀ ਸਾਵਧਾਨ ਏਕਾਗਰ ਚੀਤ, ਸੁਖਮਨੀ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ, ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਬਤਾਰ, ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ।

ਅਧੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਦ ਸਾਹਿਬ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੇ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹੇ ਦੇਹੇ ਦਾਤ ਕਰੇ ਦਾਤਾਰ ਹੇਰ ਕੇ ਅੱਗੇ ਰੱਖੀਆ ਜਿੱਦ ਸਾ ਦਰਬਾਰ ਮਹਾਂ ਕੇ ਬੋਲਣ ਬੋਲੀਆ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ

ਗਾਵੀਐ ਗੁਣੇ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਮਿਣ ਭਾਣੇ ਕੇ ਨਾਹੇ ਕਰੀ, ਜੇਤੀ ਸਿਰਠ ਉਪਾਈ, ਵੇਖਾਂ ਮਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦੁਸ਼ਮਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ।

ਦਾਸ ਉੜ ਗੁੜ ਗਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾ ਕਹਿਣ ਕਤੇ ਬਾਸ ਸੁਲਿਖ ਧਾਦ ਲੇਖਾ ਹੋਏ ਤਾਂ ਲਿਖੀਆ ਹੈ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹਾ ਪਵ ਹੈ ਸਮੁੰਦ ਨਾ ਜਾਣੀਆ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ

ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਬੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਹੇ ਜੇਬੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਤ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਗ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜਿਤੀਆਂ ਮੁਖਾਏ ਆਪੇ ਜਾਣੇ ਆਪੇ ਦੇਹ ਆਖੇ ਸੇ ਬੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ

ਆਣ ਅਮਲ ਤਲ ਅਮਲ ਪ੍ਰਵਾਨ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤਾਏ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖਣਾ ਸਕਹਿ ਕਹੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਬਾਰਾਂ ਗਾ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਤ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰਭੰਡਾ ਘਰ ਘਰ ਰੱਖੇ ਤਾਰੇ ਸਹੀ ਤੁਧਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਿਤੇ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਜਹ ਨਰਜਾਈ ਮੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆਵੈ ਭਾਗ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜੀਵਤ

ਵਾਰ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹਾਓ, ਲਾਖੋ ਹੇ ਲਾਖੋ ਵਹੇ ਲੱਖ ਵੀਸ, ਲੱਖ ਲਾ ਗੇੜਾ ਆਖੀ ਆਹ ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ ਚੜੀਏ ਹੋਏ ਇਕੀਸ,

ਜੋਰ, ਜੋਰ ਨਾ ਜੀਵਨ, ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਸਤ ਜੋਰ ਕਰ ਵੇਖੈ ਸੋਹੇ, ਨਾਨਕ ਉੱਤਮ ਨੀਚ ਨਾ ਕੋਹੇ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੂਤ ਗਏ ਰੰਗ ਤਿਨਕੇ ਨਾਮ ਅਨੇਕ, ਅਨੰਤ ਗਰਮੀ ਗਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪ੍ਰਮਾਨ, ਨਦਰੀ ਗਰਮ ਪਵੈ ਨਿਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਮਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਾ, ਕੇਤੇ ਨਾਨਕ ਅੰਤ ਨਾ ਅੰਤ।

ਜੇਕੋ ਕਹਿ ਪਿਛਾ ਪਛਤਾਏ। ਤਿਥੈ ਘੜੀਏ ਸੁਰਤ ਮਤ ਮਨ ਬੁੱਧ, ਤਿਥੈ ਘੜੀਏ ਸੁਰਾ ਸਿਦਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਤ ਮਹਾ ਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਵਹਿ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਬਰਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਬਾਇਤ ਵਿਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ। ਪਾਓ ਖਲਾ ਅਗੰਤ ਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ। ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸਰਾ ਦੁਹੇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮੁਸਕਤ ਘਾਲ। ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮੁਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਛਪੈ ਛੰਦ ਤਵਾ ਪ੍ਰਸਾਦ, ਚੱਕਰ ਚਿਹਨ ਅਰਬਰਨ। ਜਾਤਰ ਪਾਤ ਨਹਿਨ ਜਿਹੇ, ਰੂਪ ਰੰਗ ਰੇਖ ਭੇਖ। ਕਹੂ ਕਹਿ ਨਾ ਸਕਤ ਕਿਹੇ, ਅਚਲ ਮੂਰਤਨ ਭਾਉ ਪ੍ਰਕਾਸ਼। ਅਮਿਤੋਜ ਗਹਿਜਾ, ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਣ ਗਣਿਜਾ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਮੰਤ੍ਰਣ ਕਹਤ। ਤਵ ਸਰਵਨਾਮ ਕਥੈ ਕਮਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਿਆਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ। ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ। ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਖੈ, ਨਮਸਤੰਗ ਅਨੇਕਾ, ਨਮਸਤੰਗ ਭੂਤੇ, ਨਮਸਤੰਗ ਅਜੂਪੇ, ਨਮਸਤੰਗ ਅੰਦਰ ਕਰਮੇ, ਨਮਸਤੰਗ ਅੰਦਰ ਭਰਮੇ, ਨਮਸਤੰਗ ਅੰਦਰ ਦੇਸੇ, ਨਮਸਤੰਗ ਅੰਦਰ ਭੇਸੇ, ਨਮਸਤੰਗ ਅੰਦਰ ਨਾਮੇ, ਨਮਸਤੰਗ ਅੰਦਰ ਕਾਮੇ, ਨਮਸਤੰਗ ਅੰਦਰ ਧਾਤੇ, ਨਮਸਤੰਗ ਅੰਦਰ ਘਾਤੇ, ਨਮਸਤੰਗ ਅੰਦਰ ਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਅੰਦਰ ਥਾਪੇ, ਨਮਸਤੰਗ ਥਾਪੇ, ਨਮਸਤੰਗ ਤਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਰ ਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤ ਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਵੇ, ਨਮਸਤ ਅਜਵੇ, ਆਦੇਸੰਗ ਅਦੇਸੇ, ਨਮਸਤੰਗ ਬੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤ ਦੇਵੇ, ਨਮਸਤੰਗ ਅਭੇਵਾ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਗਾਲ ਗਾਲੇ, ਨਮਸਤ ਦਿਆਲੇ, ਨਮਸਤੰਗ ਬਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਰਸਾਰੰਗ, ਨਮੋ ਸਰਬ ਧੰਦੇ, ਨਮੋ ਸਤ ਬੰਦੇ, ਨਮਸਤੰਗ ਦਰ ਸਾਕੇ, ਨਮਸਤੰਗ ਦਰ ਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਭੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ

ਜਾਤ ਨਾ ਜਾਤ ਜਾਗਰ ਜਨਮ ਮਰਨ ਵਿਹੀਨ ਚਕਰ ਬਕਰ ਫਿਰੇ ਚਤਰ ਜਗ ਮਾਨੀ ਪ੍ਰਤੀਨ ਲੋਕ ਸਾਧਾਂ ਕਹਿ ਬਿਖੇ ਜਗ ਜਾਪ ਹੀ ਜੇ ਜਾਪ ਆਦਿ ਬਨਾਦ ਮੂਰਥਾ ਪਿਓ ਸਭ ਜੇ ਥਾ ਪਰਮ ਰੂਪ ਬਨਈਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਭ ਰਚਿਓ ਸਵਯੰ ਭਵ ਗਣਿਤ ਭੰਜਨ ਹਾਰ ਕਾਲਹੀਨ ਕਲਾ ਸੁਨੁਕਤਾ ਕਾਰ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤਾ ਭੂਤਲਾ ਖਪੇਸ ਅੰਗਰਾਗਨਾ ਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇ ਕਾਮ ਆਪ ਰੂਪ ਅਮੀਕ ਆਪ ਰੂਪ ਅਮੀਕ ਅਨੁਸਤ ਏਕ ਪ੍ਰਗਪਤ ਹੂਤ ਗਰਭ ਗੰਜਨ ਸਰਬਜਨ ਆਦ ਰੂਪ ਅਸੂਤ ਅੰਗਹੀਨ ਅਭੰਗਨਾਥ ਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕੋ ਪ੍ਰਤ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬੰਤਾ ਸਰਬ ਧਿਆਨ ਭੇਖ ਸਰਬ ਸ਼ਾਸਤ੍ਰ ਨਾ ਜਾਣਿ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਈ ਬਹੁ ਚਿਤ ਮਦਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ

ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਦੀ ਕੇ ਸੂਰ ਸੁਰਾ ਆਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਵਧੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਹੂ ਨਾ ਦੇਖਿਤ ਪ੍ਰਾਨ ਵਧੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਬੈ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵਦ ਨਿਆਪ ਸੀਸਨਾ ਜਾਤ ਵਿਚਾਰੇ ਇਥੇ ਭੈ ਤੋਂ ਕਹਾ ਭੈ ਭੁਪਤੰਦ ਕੋ ਨਾਂਗੇ ਪਾਏ ਵਧਾਰੇ ਜੀਤ ਫਰਾਇ ਸਭ ਦੇਸ ਦਸਾਨ ਕੋ ਬਾਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਇੰਸਤੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਕਰੇ ਨੇ ਜਾਤ ਵਿਚਾਰੇ ਸਿਰਫ ਸਿਰਫ ਭਗਵਾਨ ਭਜੇ ਬਿਨੰਦ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇ ਮਨੇਕ ਵਿਸੇਖਿਆ ਵੇਦ ਪ੍ਰਾਨ ਕਦੇਵ ਗਰਾਨ ਜਮੀਨ ਜਵਾਨ ਸਬਾਨ ਕੇ ਵੇਖਿਆ ਪਾਵਨ ਹਾਰ ਜਤੀ ਜਧਾਰ ਸਭ ਸਭ ਸਭਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਨੇ ਭਜੇ ਬਿਨ ਭੁਪਤ ਏ ਕਰਦੀ ਬਿਨ ਏਕ ਨਾ ਲੇਖਿਆ ਸੁੱਧ ਸਭਾ ਦੁਰੰਦ ਬਾਸ ਸਾਸਨਾ ਦੁਰਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈਣਾ ਹਲੈਂਗੇ ਤੋਰ ਅਰੀਰ ਮਰੋਰ ਬਵਾਸਨ ਮਾਤੇ ਮਤੰਗਨ ਮਾਲ ਮਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਬਚਾਰੇ ਸਾਰ ਕੀ ਧਾਰ ਬਛਈਆ ਤੋਰ ਦੇਸ ਮਿਲਿੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤ ਨੇ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਏਕ ਦਵਈਆ ਦਾਨਵ ਦੇ ਫਨਿੰਦ ਸਾਚਰ ਭੂਤ ਭਵਿਖ ਭਵਾਨ ਚ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਬਲ ਮੈਂ ਸਭ ਥਾਪ ਦਫੈਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈਜਕ ਸਤਰ ਸਭ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜਾਨ ਤ੍ਰਿਲੋਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਧ ਬਰੈਂਗੇ ਬ੍ਰਹਮੇਸ਼ਰ ਬਿਸਨ ਸਚੀਪ ਤੰਤ ਫਸੇ ਜਮ ਫਾਸ ਭਰੇਂਗੇ ਜੇ ਨਾ ਸ੍ਰੀਪਦ ਕੇ ਪ੍ਰਸ ਹੈ ਭਗ ਤੇਰ ਨਾਲ ਫੇਰ ਨਾ ਦੇਹ ਧਰਾਂਗੇ ਕਹ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਜੋ ਭਗ ਧਿਆਨ ਲਗਾਇਓ ਨਾਥ ਫਰਿਓਰੀਏ ਸਾ ਸਮੁੰਦਰਨ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਾਹੂ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਰਵਾਚੀ ਦਿਸ਼ਾ ਮਾਹ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਊਰ ਕਿਰਿਆ ਉਰ ਜਾਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਊਰ ਕਿਰਿਆ ਉਰ ਜਾਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਬਨਾ ਜਾਨ ਕਰੋ ਅਬ੍ਰਤ ਪਾਰਾ ਅਮਰੇ ਦੁਸ਼ਟ ਸਬੈਤ ਮੰਗਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਕੋ ਆਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾਟ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ

ਪਾਤਤ ਕਰ ਅਨਹਦ ਵਾਜੇ ਸਾਚੀ ਲਵਾ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦਬਾ ਸਮਰਥ ਗੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਅਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਬਿਆਰਿਆ ਕਰ ਕਿਰਪਾ ਕਿਰਵ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਜੇ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੇ ਤਾਂ ਸੋਜਨ ਦੇਹ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਿਸ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਜਨ ਪਾਵੈ ਆਵ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਖਾਓ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਗਿਨ ਨਾ ਪਾਇਆ ਚਤੁਰਾਈ ਨਾ ਪਾਇਆ ਗਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੇਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਹਿਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਗਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੁਝੇ ਦੇਖਦਾ ਚੱਲੈ ਨਾ ਹੀ ਤੇਰਾ ਨਾਲਾ ਸਾ ਤੇਰੇ ਚੱਲੈ ਨਾ ਹੀ ਤਿਸ ਨਾਲ ਕਿਉਂ ਜਿਤ ਲਾਈਐ ਐਸਾ ਕਾ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਾਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀਜਨ ਸਭ ਖੇਲ ਤੇਰਾ ਗਿਆ ਗੁ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੂੰ ਪਾਏ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਦਰਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਮੱਸਿਆ ਜਿਨ ਧਰੂ ਲਿਖਿਆ ਆਇਆ ਇੱਕ ਫਿਰੇ ਹਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਊਪ ਜਾਏ ਇਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਓ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਹੋ ਜਾਏ ਇਹ ਸਹਿਸਾ ਇਹ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਦਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵੇਂ ਸਾਰਿਆ ਵੇਦਾ ਮੈਂ ਨਾ ਤਮਸੋ ਸੁਣੇ ਨਾ ਹੀ ਫਿਰੇ ਜੋ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇਖ ਕੋਈ ਜੀਵਾ ਰਹੇ ਗੁਰੂ ਨਾਲੇ ਗੁਰਗੇ ਚੰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਮਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ
ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਗੱਚੀ ਹੈ ਬਾਣੀ, ਬਾਣੀ ਦਾ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਕਹਿੰਦੇ ਗੱਚੇ ਸੁਣਦੇ ਗੱਚੇ ਗੱਚੀ ਆਖ ਵਖਾਣੀ, ਹਰ ਹਰ ਰਿੰਦ ਕਰੇ ਰਸਨਾ ਕਿਹਾ ਕਛੂ ਨਾ ਜਾਣੀ, ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਮੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ ਕੇ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਬਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਉਨ ਪਾ ਵਿਚਾਰਦੇ, ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਹਿ ਪੋਏ ਨਾ ਸਕੀ ਜਿਸਨੂੰ ਆਪਣੀ ਲਿਬਲਾਵੇ, ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਕੇਵਲ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਲ ਰਚਾਇਆ, ਜਾਤ ਸੰਭਾਲਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜੋ ਤਰ ਵਿਸਰਾ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਨੇ ਬਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟਹੋਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰੂ ਜੇ ਮਿਲੈ ਇਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਿਹਾ ਹੈ ਹਰ ਵਸੇ ਮਨ ਆਏ, ਹਰ ਆਪ ਅਮਲਕ ਹੈ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹੋ ਤੰਤ ਨਾ ਮਿਲਿਆ ਜਿਨ ਹਰਾ ਪੇ ਭਾਣਾ।

ਲਾਗੇ ਆਏ ਇਹ ਹਰ ਸਗਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਆਂਦਰਾ ਸਭ ਈਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਹੋ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਹੋ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।

ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨਿਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਅਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਬਨਹੋ ਮੇਰੇ ਹਵ ਸਾਚੇ ਸੁਣਨਾ ਅਣੋ ਪਠਾਏ ਸਾਚੇ ਸੁਣਨਾ ਅਣੋ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾਏ ਸੁਣਨਾ ਅਣੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਇਕਨਾ ਦਸਵਾਂ ਦੁਆਰ ਦਿਖਾਇਆ ਤੇ ਅਨੇਕ ਰੂਪ ਨਾਉ ਨਾਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੁਹੇਲਾ ਸਾਚੇ ਕਰ ਗਾਵੋ ਗਾਵਤਾ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਦ ਭਾਵਹੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ

ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ। ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮਹਾਉ ਕੇ ਬੋਲਣ ਬੋਲੀਐ ਜਿਸੁਨ ਧਰੇ ਪਿਆਰ।

ਹੈ ਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜਿਹੜੇ ਬੈਠੀ ਸਾਧ ਸੰਗਤ ਜੀ ਬੜੇ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਵਿਖੇ ਜੁੜ ਕੇ ਨਾਮ ਜਪ ਕੇ ਪਿੱਤਰ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਗੁਰੂ ਘਰ ਵਿੱਚ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਬਲਦੇਵ ਸਿੰਘ ਬੁਲੰਦਪੁਰੀ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਆਉਣ ਵਾਲੇ ਐਤਵਾਰ ਵਾਲੇ ਦਿਨ ਆ ਰਹੇ ਹਨ। ਐਤਵਾਰ ਦੇ ਸਵੇਰੇ ਦੁਪਹਿਰ ਸ਼ਾਮ ਦੌਰਾਨ ਇਸ ਸੰਬੰਧ ਸਜਣਗੇ ਅਤੇ ਐਤਵਾਰ ਨੂੰ ਸਵੇਰੇ ਹੀ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ। 9 ਵਜੇ ਦੇ ਕਰੀਬ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਦਿਹਾੜਾ ਮੰਗਲਵਾਰ 2 ਤਰੀਕ ਨੂੰ 2 ਸਤੰਬਰ ਨੂੰ ਆ ਰਿਹਾ ਹੈ। ਸੋਮ ਐਤਵਾਰ ਨੂੰ ਸ਼ਾਮ ਨੂੰ 5 ਵਜੇ ਕਰੀਬ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵੱਲੋਂ। ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ, 5 ਤੋਂ 6 ਸ਼ਬਦ ਕੀਰਤਨ ਅਤੇ 5-6 ਵਜੇ ਰਹਿਰਾਸ ਉਪਰੰ ਦੀਵਾਨ ਸਜਣਗੇ। ਆਪ ਜੀ ਨੇ ਸਾਰੇ ਦੀਵਾਨ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸ਼ਬਦ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਬ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਜਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਚਾਰ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਨਾਨਸਰ ਕਲੇਰਾਂ ਵਾਲੇ, ਸੰਤ ਬਾਬਾ ਮੀਹ ਸਿੰਘ ਜੀ ਸਿਆੜ ਵਾਲੇ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਕੱਲ੍ਹ ਨੂੰ ਜੋ 6:30 ਵਜੇ ਦੇ ਅੰਮ੍ਰਿਤ ਵੇਲੇ ਦੇ ਜੋ 6:30 ਵਜੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ 10:30 ਵਜੇ ਹੋਣਗੀਆਂ। ਸੋ ਵਿਸ਼ੇਸ਼ ਦੀਵਾਨ ਸਜ ਰਹੇ ਹਨ ਉਹ, ਅਤੇ 30 ਤਰੀਕ ਨੂੰ ਹੀ ਐਤਵਾਰ ਵਾਲੇ ਦਿਨ ਜੋ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਸੰਪੂਰਨਤਾ ਦਿਵਸ ਹੈ, ਉਸੇ ਦਿਨ ਹੀ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ। 30 ਤਰੀਕ ਸ਼ਾਮ ਨੂੰ ਤਕਰੀਬਨ 4 ਵਜੇ ਦੇ ਕਰੀਬ ਜੋ ਪਹਿਲੇ ਪ੍ਰਕਾਸ਼ ਦਿਹਾੜੇ 1 ਸਤੰਬਰ ਨੂੰ ਆ ਰਹੇ ਹਨ, ਇਸ ਸੰਬੰਧ ਵਿੱਚ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 1 ਸਤੰਬਰ ਸ਼ਾਮ ਨੂੰ ਹੋਣਗੀਆਂ, ਫਿਰ ਵਿਸ਼ੇਸ਼ ਦੀਵਾਨ ਸਜਣਗੇ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ ਆਓ, ਜਿੰਨੇ ਪ੍ਰੇਮੀ ਗੁਰਸਿੱਖ ਮਾਈ ਭਾਈ ਜੁੜ ਬੈਠੇ ਹੋ, ਗੁਰੂ ਫਤਿਹ ਬੁਲਾਓ ਰੋਜ਼ਾਨਾ ਦੀ ਤਰ੍ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਜੀਵ ਪੜ੍ਹ ਕੇ ਜਾਂ ਸਰਵਣ ਕਰਕੇ ਆਪਣੇ ਜੀਵਨ ਦੀ ਕਲਿਆਣ ਕਰ ਸਕਦਾ ਹੈ, ਜੋ 30 ਤਰੀਕ ਵਾਲਾ ਦਿਹਾੜਾ ਆ ਰਿਹਾ ਹੈ, 30 ਅਗਸਤ ਮੰਨ ਲਓ,

ਕਲਮ ਧਨ ਧਨ ਭਾਂਡਾ ਤੇ ਜਿਸ ਭਾਂਡੇ ਵਿੱਚ ਸ਼ਾਹੀ ਪਈ ਹੋਈ ਉਹ ਵੀ ਧਨ ਹੈ ਤਾਂ ਲਿਖਣ ਵਾਲਾ ਵੀ ਧਨ ਹੈ ਜਿਨ੍ਹਾਂ ਨੇ ਗੁਰੂ ਗਰੀਬ ਨਿਵਾਜ ਨੇ ਸੱਚਾ ਨਾਮ ਲਿਖਾ ਦਿੱਤਾ। ਧਨ ਸੋ ਕਾਗਦ

ਆ ਗਏ ਨੇ। ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਮੁਤਾਬਕ ਸਤਿਗੁਰੂ ਮਹਾਰਾਜ ਨੇ ਸੰਪੂਰਨਤਾ ਬਖਸ਼ਿਸ਼ ਕੀਤੀ। ਔਰ ਪਹਿਲਾ ਸਰੂਪ ਜਿਹੜਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਤੁਹਾਨੂੰ ਪਤਾ ਤੁਸੀਂ ਇਤਿਹਾਸ ਜਾਣਦੇ ਹੋ, ਰਾਮਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ

ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਬਚਨ ਨਹੀਂ। ਕਿਉਂ? ਸਤਿਗੁਰੂ ਮਹਾਰਾਜ ਉਹ ਨਾਵੇਂ ਥਾਂ ਤੇ ਜੋਤ ਆਈ, ਉਹ ਅੰਮ੍ਰਿਤ ਬਾਣੀ ਦਾ ਪਾਵਨ ਸਰੂਪ ਜਿਹੜਾ ਹੈ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਲੰਧਰ ਦੇ ਕੋਲ ਉੱਥੇ ਮੌਜੂਦ ਹੈ। ਗੁਰੂ ਕੇ ਪਿਆਰੇ ਗੁਰਸਿੱਖ ਦਰਸ਼ਨ ਦੀਦਾਰੇ ਕਰਦੇ ਨੇ। ਗੁਰੂ ਕੀ ਅੰਮ੍ਰਿਤ ਬਾਣੀ ਦੀ ਮੁੱਖ ਦੀ ਗੱਲ ਕਰਾਂ, ਗੁਰੂ ਕੀ ਅੰਮ੍ਰਿਤ ਬਾਣੀ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਦਸਾਂ ਪਾਤਸ਼ਾਹੀਆਂ ਨੇ ਆਪਣਾ ਨਿਰੰਕਾਰ ਕਰਤਾਰ ਜੀ ਨੇ ਆਪਣੇ 10 ਸਰੂਪ ਧਾਰਨ ਕੀਤੇ, ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਹੀ ਅੰਮ੍ਰਿਤ ਬਚਨ ਸਾਨੂੰ ਪ੍ਰਾਪਤ ਹੁੰਦੇ ਨੇ। ਗੁਰਬਾਣੀ ਗਾਵ ਹੈ ਭਾਈ ਉਹ ਸਫਲ ਸਦਾ ਸੁਖ ਦਾਈ। ਜਿਹੜੇ ਬਾਣੀ ਨੂੰ ਪੜ੍ਹਨ ਵਾਲੇ ਨੇ ਜਾਂ ਬਾਣੀ ਨੂੰ ਸਰਵਣ ਕਰਨ ਵਾਲੇ ਨੇ ਸੱਚੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਦੀਵ ਕਾਲ ਵਿਖੇ ਸੁੱਖਾਂ ਦੀ ਖਾਲਸਾ ਜੀ ਪ੍ਰਾਪਤੀ ਹੁੰਦੀ ਹੈ। ਆਪ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਰੋਜ਼ਾਨਾ ਬੈਠ ਕਰਕੇ ਜਿਵੇਂ ਕਿਵੇਂ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ, ਘਰਾਂ ਵਿੱਚ ਵੀ ਗੁਰੂ ਕੇ ਬੇਅੰਤ ਬੇਅੰਤ ਬੇਅੰਤ ਸ਼ਰਧਾਲੂ ਸਿੱਖ ਪ੍ਰੇਮੀ ਅੰਮ੍ਰਿਤ ਬਾਣੀ ਦਾ ਜ਼ਰੂਰ ਵਰ ਜ਼ਰੂਰ ਮੀਡੀਏ ਰਾਹੀਂ ਆਨੰਦ ਪ੍ਰਾਪਤ ਕਰਦੇ ਨੇ। ਅੰਮ੍ਰਿਤ ਵੇਲੇ ਜਿਸ ਵੇਲੇ ਆਦਿ ਗੁਰੂ

ਕਿਰਪਾ ਕੀਤੀ ਹੈ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਜਿਹੜਾ ਸੇਵਕ ਹੈ ਸਦਾ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਕਰਦਾ ਹੈ ਔਰ ਸਤਿਗੁਰੂ ਜੀ ਦੇ ਚਰਨਾਂ 'ਚ ਬਿਣੇ ਕਰਦਾ। ਗਰੀਬ ਨਿਵਾਜ, ਤੁਸੀਂ ਆਪ ਹੀ ਸ੍ਰੇਸ਼ਟ ਮਤ ਬਖਸ਼ੋ, ਆਪ ਹੀ ਤੁਸੀਂ ਬੋਲ ਬੁਲਾਉਣ ਵਾਲੇ ਹੋ, ਆਪ ਹੀ ਤੁਸੀਂ ਕਿਰਪਾ ਕਰ

ਤੁਹਾਡੀ ਅੰਮ੍ਰਿਤਸਰ ਨਗਰੀ ਵਰਗਾ ਹੋਰ ਕੋਈ ਥਾਂ ਨਹੀਂ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ। ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਗਰੀਬ ਨਿਵਾਸ ਜੀ ਕਹਿੰਦੇ ਗੁਰੂ ਕੀ ਅੰਮ੍ਰਿਤ ਸਰੋਵਰ ਦੀ ਬਹੁਤ ਵੱਡੀ ਮਹਾਨਤਾ ਜੇ ਜਿਸ ਅੰਮ੍ਰਿਤ ਸਰੋਵਰ ਦੇ ਵਿੱਚ

ਜਿਹੇ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟੈ ਖਿਣ। ਜਿਹੜਾ ਪਹਿਲਾ ਸਿਮਰੰਥ ਹੈ ਇੱਥੇ ਥੱਥਾ ਹੈ, ਅਤੇ ਬਾਕੀ ਜਿਹੜੇ ਅੰਮ੍ਰਿਤ ਬਚਨ ਆਉਣੇ ਨੇ ਉਹਨਾਂ ਤੱਤੇ ਨਾਲ ਹੀ ਆਉਣੇ ਨੇ, ਸਿਮਰੰਥ ਆਉਣਾ। ਹੇ ਗੁਰੂ ਰਾਮਦਾਸ, ਜਿਹੜਾ

ਜਾਂਦਾ, ਹਨੇਰਾ ਖਤਮ ਹੋ ਜਾਂਦਾ ਹੈ। ਨੇਤਰਾਂ ਤੋਂ ਦਿਸ ਰਿਹਾ ਹੈ ਪਰ ਅੰਦਰ ਤਾਂ ਹਨੇਰਾ ਹੀ ਬਣਿਆ ਹੋਇਆ ਨਾ। ਬਾਹਰ ਦੱਸਿਆ ਚਾਨਣਾ ਦਿਲਾਂ ਦੇ ਹਾਰੀ ਰਾਤ, ਅੰਦਰ ਤੇ ਰਾਤ ਕਾਲੀ ਬੋਲੀ ਬਣੀ ਹੋਈ ਹੈ। ਭਾਵ ਗਿਆਨ ਪ੍ਰਾਪਤ ਹੋ ਜਾਂਦਾ। ਜਿਹੜੇ ਕਹਿੰਦੇ ਧੰਨ ਗੁਰੂ ਰਾਮਦਾਸ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਗੁਰੂ ਰਾਮਦਾਸ ਜਿਹੜਾ ਤੁਹਾਡਾ ਨਾਮ ਲੈਣਗੇ ਨਾ, ਫਿਰ ਦਿਨ ਰਾਤ ਰਾਤ ਦਿਨ ਉਹਨਾਂ ਦੇ ਨਾਮ ਦੀ ਬਖਸ਼ਿਸ਼ ਹੋ ਜਾਵੇਗੀ, ਉਹਨਾਂ ਦੀ ਸੁਰਤੀ ਵਿੱਚ ਨਾਮ ਟਿਕ ਜਾਵੇਗਾ। ਜੇ ਸਤਿਗੁਰ ਸਿਮਰੰਤ, ਜਿਹੜੇ ਸਿਮਰਦੇ ਨੇ ਨਾਮ ਹਰ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਹੜੇ ਤੁਹਾਡਾ ਸਿਮਰਨ ਕਰਨਗੇ, ਤੁਹਾਨੂੰ ਯਾਦ ਕਰਨਗੇ। ਭੱਟ ਸਾਹਿਬਾਨ ਕਹਿੰਦੇ ਨੇ ਉਹਨਾਂ ਦਾ ਅੰਦਰ ਦੀ ਤਪਸ਼ ਜਿਹੜੀ ਹੈ, ਵਿਕਾਰਾਂ ਦੀ ਅੱਗ ਬਲਦੀ ਹੈ, ਤ੍ਰਿਸ਼ਨਾ ਦੇ ਭਾਂਬੜ ਮੱਚਦੇ ਨੇ, ਠੰਡ ਪੈ ਜਾਵੇਗੀ। ਧੰਨ ਗੁਰੂ ਰਾਮਦਾਸ ਤੁਹਾਡੀ ਬਖਸ਼ਿਸ਼ ਵਰਤੇਗੀ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਾਮ ਨਿੱਧ ਪਾਵੇ, ਤਾਂ ਫਿਰ ਕਹਿੰਦੇ ਨੇ ਜਿਹੜੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡਾ ਨਾਮ ਲੈਣਗੇ ਨਾ, ਤੁਹਾਨੂੰ ਯਾਦ ਕਰਨਗੇ, ਰਿਧੀਆਂ ਸਿੱਧੀਆਂ ਨਿਧੀਆਂ ਹੱਥ ਬੰਨ ਕੇ ਉਹਨਾਂ ਦੇ ਅੱਗੇ ਖੜ ਜਾਣਗੀਆਂ। ਧੰਨ ਗੁਰੂ ਰਾਮਦਾਸ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਟਾਵੇ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਾਮ ਨਿੱਧ ਪਾਵੇ, ਸੋਈ ਰਾਮਦਾਸ ਗੁਰ ਬਲ ਭੰਨ। ਬਲ ਭੱਟ ਕਹਿੰਦਾ ਉਹ ਗੁਰੂ ਰਾਮਦਾਸ ਹੈ ਜੋ ਜੁਗੋ ਜੁਗ ਅਟਲ ਹੈ। ਤਾਂ ਸਾਰੇ ਪਿਆਰ ਵਿੱਚ ਆਖੋ ਸੋਈ ਰਾਮਦਾਸ ਗੁਰ ਬਲ ਭੰਨ, ਮਿਲ ਸੰਗਤ ਧੰਨ ਧੰਨ ਕਰਹੋ। ਜੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਬਲ ਭੱਟ ਜੀ ਕਹਿੰਦੇ ਰਲ ਮਿਲ ਕੇ ਆਖੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਸੋਢੀ ਸੁਲਤਾਨ ਜੀ ਕਿਰਪਾ ਕਰਦੇ ਨੇ, ਅੰਮ੍ਰਿਤ ਬਚਨ ਆ ਰਹੇ ਨੇ। ਹਰ ਜਨ ਰਾਮ ਨਾਮ ਗੁਣ ਗਾਵੇ, ਜਨ ਦਾ ਅਰਥ ਸਿੱਧਾ ਜਿਹਾ ਲਾ ਲਈਏ, ਤੁਹਾਨੂੰ ਪਤਾ ਹੈ ਸੇਵਕ ਕਿਹਾ ਜਾਂਦਾ ਹੈ। ਜਿਹੜਾ ਮੇਰੇ ਵਾਹਿਗੁਰੂ ਜੀ ਦਾ ਸੇਵਕ ਹੈ, ਜਨ ਤੋਂ ਭਾਵ ਸੇਵਕ ਬਣ ਗਿਆ ਹੈ, ਉਹ ਤਾਂ ਕੇਵਲ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਕਰਦਾ ਹੈ। ਧੰਨ ਗੁਰੂ ਦਸ਼ਮੇਸ਼ ਮਹਾਰਾਜ, ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ। ਜਿਸ ਵੇਲੇ ਸਿੰਘ ਸਾਹਿਬ ਸ਼ਾਮ ਨੂੰ ਰਹਿ ਰਸ ਕਰਦੇ ਨੇ, ਉਦੋਂ ਤੁਹਾਨੂੰ ਪਿਆਰ ਦੇ ਨਾਲ ਸੁਣਾਉਂਦੇ ਨੇ ਸੇਵਕ ਦੀ ਪਰਿਭਾਸ਼ਾ। ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਦਾ ਜਨ ਕਿਹੋ ਜਿਹਾ ਹੁੰਦਾ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਉਹਦੇ ਵਿੱਚ ਤਾਂ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਹਾਰ ਹਰ ਜਨ, ਪਹਿਲਾ ਹਾਰ ਹਰ ਜਨ, ਦੂਈ ਏਕ ਹੈ, ਦੱਦੇ ਨੂੰ ਔਂਕੜ ਹੈ, ਈੜੀ ਨੂੰ ਬਿਹਾਰੀ ਹੈ। ਕਹਿੰਦੇ ਹਰੀ ਪਰਮਾਤਮਾ ਤੇ ਉਹਦਾ ਜਨ ਸੇਵਕ ਜਿਹੜਾ, ਉਹ ਦੋ ਨਹੀਂ, ਉਹ ਇੱਕ ਹੀ ਨੇ, ਇੱਕ ਰੂਪ ਨੇ। ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਕਹਿੰਦੇ ਜਿਵੇਂ ਜਲ ਵਿੱਚੋਂ ਤਰੰਗਾਂ ਉੱਠਦੀਆਂ ਨੇ, ਵੇਖਣ ਨੂੰ ਤਾਂ ਵੱਖਰੀਆਂ ਲੱਗਦੀਆਂ ਨੇ, ਪਰ ਵੱਖਰੀਆਂ ਨਹੀਂ ਜੇ ਹੁੰਦੀਆਂ, ਉਹਦਾ ਹੀ ਤਾਂ ਰੂਪ ਹੁੰਦੀਆਂ ਨੇ। ਇਹੀਓ ਬੋਲ ਤਾਂ ਧੰਨ ਭਗਤ ਸਾਹਿਬ, ਭਗਤ ਰਵਿਦਾਸ ਜੀ ਨੇ ਸ਼੍ਰੀ ਰਾਗ ਦੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਚਨ ਕਹੇ ਸਨ। ਕਹਿਣ ਲੱਗੇ ਸੱਚੇ ਪਾਤਸ਼ਾਹ, ਹੁਣ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਜਿਵੇਂ ਕਿ ਇੱਕ ਕੜਾ ਹੁੰਦਾ ਹੈ ਸੋਨੇ ਦਾ, ਛਾਪ ਹੁੰਦੀ ਹੈ ਜਾਂ ਕੈਂਠਾ ਹੁੰਦਾ, ਉਹਦਾ ਨਾਂ ਤਾਂ ਵੱਖ ਵੱਖ ਜ਼ਰੂਰ ਪਿਆ ਹੁੰਦਾ ਜੇ, ਪਰ ਜਿਸ ਵੇਲੇ ਸੋਨੇ ਦਾ ਕੰਮ ਕਰਨ ਵਾਲੇ ਵੀਰ ਕੋਲੋਂ ਸਾਰੇ ਦੇ ਸਾਰੇ ਗਹਿਣੇ ਜਿਨ੍ਹਾਂ ਦੇ ਵੱਖ ਵੱਖ ਨਾਂ ਪਏ ਨੇ, ਉਹਨਾਂ ਨੂੰ ਕੁਠਾਲੀ ਦੇ ਵਿੱਚ ਉਹ ਘਾਲਦਾ ਹੈ, ਉਹਨਾਂ ਨੂੰ ਤਾ ਦਿੰਦਾ ਹੈ, ਉੱਥੇ ਨਾ ਕੜਾ ਰਹਿੰਦਾ ਹੈ, ਨਾ ਉੱਥੇ ਮੁੰਦੀ ਰਹਿੰਦੀ ਹੈ, ਨਾ ਉੱਥੇ ਕੈਂਠਾ ਰਹਿੰਦਾ ਹੈ, ਉੱਥੇ ਤੇ ਕੇਵਲ ਇੱਕ ਸੋਨੇ ਦੀ ਢੇਲੀ ਬਣ ਜਾਂਦੀ ਹੈ। ਹੁਣ ਤੇਰੇ ਵਿੱਚ ਤੇ ਮੇਰੇ ਵਿੱਚ ਪਰਮਾਤਮਾ ਕੋਈ ਫਰਕ ਨਹੀਂ ਰਹਿ ਗਿਆ। ਤੋਹੀ ਮੋਹੀ, ਇਹ ਹੈ ਸੇਵਕ।

ਸੇਵਕ ਕਰਕੇ ਪ੍ਰਮਾਤਮਾ ਤੂੰ ਪਛਾਣਿਆ ਜਾਂਦਾ ਹੈ ਤੇ ਤੇਰੇ ਕਰਕੇ ਸਾਡੀ ਪਛਾਣ ਹੋ ਜਾਂਦੀ ਹੈ। ਇਹ ਸੇਵਕ ਏਦਾਂ ਦਾ ਹੁੰਦਾ ਹੈ, ਹਰ ਜਨ ਕੋ ਇਹੀ ਸੁਭਾਵ ਹੈ। ਤੇ ਜਿਹੜਾ ਹਰੀ ਦਾ ਸੇਵਕ ਹੈ ਨਾ ਜੀ, ਉਹਨੂੰ ਆਹੀ ਸ਼ੋਭਾ ਦਿੰਦੀਆਂ ਨੇ ਚੀਜ਼ਾਂ ਕਿਹੜੀਆਂ, ਜਿਵੇਂ ਇੱਕ ਰਾਜਾ ਪੁਰਸ਼ ਰਾਜ ਦੇ ਵਿੱਚ ਲਪਟਿਆ ਹੋਇਆ ਹੈ, ਜਿਵੇਂ ਹੰਕਾਰੀ ਪੁਰਸ਼ ਹੰਕਾਰ ਵਿੱਚ ਲਪਟਿਆ ਹੋਇਆ ਹੈ, ਜਿਵੇਂ ਲੋਭੀ ਪੁਰਸ਼ ਲੋਭ ਦੇ ਵਿੱਚ ਲਪਟਿਆ ਹੋਇਆ ਹੈ, ਤੇਵੇਂ ਜਿਹੜਾ ਸੇਵਕ ਹੈ ਜਨ ਹੈ ਉਹ ਮੇਰੇ ਵਾਹਿਗੁਰੂ ਜੀ ਦੇ ਨਾਮ ਵਿੱਚ ਇੱਕ ਮੇਕ ਹੋਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ

ਬੰਦਾ ਭਲਾ ਕਵੇ ਆਪਣੀ ਖੂਬੀ ਨਹੀਂ ਮਟਾਉਂਦਾ, ਅਥਵਾ ਮੇਰਾ ਵਾਹਿਗੁਰੂ ਨਿਰੰਕਾਰ ਉਹਦੇ ਤੇ ਕਿਰਪਾ ਕਰਦਾ, ਆਪਣਾ ਪਰਉਪਕਾਰੀ ਸੁਭਾਅ ਨਹੀਂ ਛੱਡਦਾ। ਪਰ ਨਿੰਦਿਆ ਕਰਨ ਵਾਲੇ ਨੂੰ ਫਿਰ ਨਿੰਦਿਆ ਦਾ ਫਲ ਭੁਗਤਣਾ ਹੀ ਪੈਂਦਾ ਹੈ। ਕਬੀਰ ਸਾਹਿਬ ਜੀ ਨੇ ਤਾਂ ਬਚਨ ਇਹ ਕਹਿ ਦਿੱਤੇ, ਨਿੰਦਾ ਕਰਨ ਵਾਲੀ ਮੇਰੀ ਮਾਂ ਵੀ ਹੈ, ਨਿੰਦਾ ਕਰਨ ਵਾਲਾ ਮੇਰਾ ਬਾਪ ਵੀ ਹੈ। ਮਾਂ ਦਾ ਕੰਮ ਹੁੰਦਾ ਕੱਪੜੇ ਬਦਲਨੇ, ਨਵਾਉਣਾ ਧੋਣਾ, ਸਾਰਾ ਕੁਝ ਕਰਨਾ। ਬਾਪ ਨੇ ਬਾਹਰੋਂ ਕਮਾ ਲਿਆ ਕੇ ਲਾਡੀਆਂ ਲਡਾਉਣੀਆਂ, ਸਭ ਕੁਝ ਕਰਨਾ, ਕਿਉਂਕਿ ਉਹ ਕਰ ਰਿਹਾ ਮੈਲ ਧੋ ਰਿਹਾ। ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਮਾਂ ਹੈ, ਨਿੰਦਾ ਬਾਪ ਹੈ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਸਾਹਿਬ ਕਹਿਣ ਲੱਗੇ ਜੇ ਨਿੰਦਿਆ ਹੋ ਜਾਵੇ ਤੇ ਬੈਕੁੰਠ ਧਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿੰਦੋ ਨਿੰਦੋ ਮੌਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਨਾਮ ਪਦਾਰਥ ਮਣੇ ਵਸਾਈਏ, ਨਾਮ ਦਾ ਪਦਾਰਥ ਮਿਲ ਜਾਂਦਾ ਤੇ ਨਿੰਦਕ ਡਿੱਗਦਾ ਕਿਵੇਂ ਜੇ। ਗਰੀਬ ਨਿਵਾਜ ਕਹਿੰਦੇ ਨਿੰਦਕ ਐਸੇ ਹੀ ਝਾਰ ਭਰੀਏ, ਇਉਂ ਡਿੱਗ ਜਾਂਦਾ, ਇਉਂ ਖਰਾਬ ਹੋ ਜਾਂਦਾ। ਕਿਵੇਂ? ਜਿਉਂ ਕਾਲਰ ਭੀਤ ਗਿਰੀਏ, ਜਿਵੇਂ ਕਲਰ ਵਾਲੀ ਕੰਧ ਦਾ ਕੋਈ ਭਰੋਸਾ ਨਹੀਂ ਹੈ, ਜਿਹਨੂੰ ਕਲਰ ਪੈ ਗਿਆ ਕਹਿੰਦੇ ਹੁਣ ਵੀ ਗਿਰੀ ਤੇ ਹੁਣ ਵੀ ਗਿਰੀ, ਤਿਵੇਂ ਨਿੰਦਿਆ ਕਰਨ ਵਾਲਾ ਸਮਝੋ ਗਿਰਿਆ ਹੀ ਪਿਆ ਹੈ, ਬਹੁਤਾ ਮੇਰਾ ਸਮਾਂ ਨਹੀਂ ਹੁੰਦਾ। ਅਸੰਖ ਨਿੰਦਕ, ਅਸੰਖ ਹੀ ਐਸੇ ਨੇ ਜਿਹੜੇ ਨਿੰਦਿਆ ਕਰਨ ਵਿੱਚ ਹੀ ਲੱਗੇ ਰਹਿੰਦੇ ਨੇ। ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਈਏ ਵੇ ਮੁੱਖੋਂ ਸੁੱਟੈ, ਪੱਥਰ ਨੀਰ ਫਖਾਲੀਏ ਹੱਠ ਮੂਲ ਨਾ ਹਟੈ ਘਟੈ, ਤਿਉਂ ਨਿੰਦਕ ਨਰ ਨਿੰਦ ਹੋ ਹੱਠ ਮੂਲ ਨਾ ਆਪ, ਤਿਉਂ ਨਿੰਦਕ ਨਰ ਨਿੰਦੂ ਹੱਠ ਮੂਲ ਨਾ ਹਟੈ, ਆਪਣ ਹੱਥੀ ਆਪਣੀ ਜੜ ਆਪ ਪੱਟੈ। ਆਖੋ ਸਤਨਾਮ ਸ਼੍ਰੀ, ਕੋਈ ਵੇਖਿਆ ਆਪਣੇ ਹੱਥਾਂ ਨਾਲ ਆਪੇ ਜੜਾਂ ਪੁੱਟਦਾ ਹੋਵੇ, ਨਿੰਦਕ ਪੁੱਟ ਲੈਂਦਾ ਜੇ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਦਾ ਸੇਵਕ ਆਪਣਾ ਸ਼ੁਭ ਗੁਣ ਨਾਮ ਜਪਣਾ ਸੰਗਤ ਵਿੱਚ ਆਉਣਾ ਕਦੇ ਨਹੀਂ ਗਵਾਉਂਦਾ, ਉਹ ਤਾਂ ਕੇਵਲ ਗੁਰੂ ਨਾਲ ਜੁੜਿਆ ਰਹਿੰਦਾ।

ਪਾਤਸ਼ਾਹ ਜੋ ਕੁਛ ਹੋ ਰਿਹਾ ਤੁਸੀਂ ਤਾਂ ਕਰ ਰਹੇ ਹੋ, ਆਪ ਹੀ ਕਰ ਰਹੇ ਹੋ, ਆਪ ਜੀ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕੈ, ਜਿਉਂ ਭਾਵੈ ਤਿਵੇਂ ਬਖਸ਼। ਇਹ ਸਾਰਾ ਕੀਤਾ ਤੇਰਾ ਹੋ ਰਿਹਾ ਹੈ, ਆਪ ਜੀ ਦੇ ਹੁਕਮ ਅੰਦਰ ਹੋ ਰਿਹਾ ਹੈ। ਜਦੋਂ ਗੁਰੂ ਕਰਦਾ ਹੈ, ਜਿਹਨੂੰ ਗੁਰੂ ਰੱਖਣ ਵਾਲਾ ਹੁੰਦਾ ਹੈ, ਉਹਨੂੰ ਮਾਰਨ ਵਾਲਾ ਕੋਈ ਨਹੀਂ ਹੁੰਦਾ। ਜਿਸ ਵੇਲੇ ਮੀਰ ਮਨੂ ਨੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਮੀਰ ਮਨੂ ਨੇ ਸਿੰਘਾਂ 'ਤੇ ਹੱਲਾ ਬੋਲਿਆ। ਸਿੰਘ ਜਿਹੜੇ ਸਿੰਘਣੀਆਂ ਜਿਹੜੀਆਂ ਨੇ ਬਹੁਤ ਸੰਘਣੇ ਲੰਮੇ ਕਮਾਦਾਂ ਦੇ ਵਿੱਚ ਲੁਕੇ ਹੋਏ ਨੇ, ਚਾਰ ਸਵੇਰੇ ਮੀਰ ਮਨੂ ਨੇ ਘੇਰਾ ਪਾਇਆ ਹੋਇਆ ਹੈ। ਜੋ ਕੁਛ ਕਰੇ ਸੋ ਆਪੇ ਸੁਆਮੀ, ਮੇਰਾ ਵਾਹਿਗੁਰੂ ਆਪ ਕਰ ਦਿੰਦਾ, ਰੱਖਿਆ ਕਰ ਦਿੰਦਾ ਆ ਕੇ। ਚਾਰ ਸਵੇਰਾ ਘੇਰਾ ਪਾਇਆ ਹੋਇਆ ਮੀਰ ਮਨੂ ਨੇ, ਕਹਿਣ ਲੱਗਾ ਮੈਂ ਛੱਡਣਾ ਕੋਈ ਸਿੰਘ ਨਹੀਂ ਹੈ, ਨਾ ਉਹ ਨਿਸ਼ਾਨ ਮਿਟਾ ਦੇਣਾ ਹੈ, ਪਰ ਹੁਕਮ ਤਾਂ ਮੇਰੇ ਵਾਹਿਗੁਰੂ ਦਾ ਚੱਲਦਾ ਹੈ ਨਾ। ਤੇ ਜਿਸ ਵੇਲੇ ਚਾਰ ਚੁਫੇਰੇ ਆ ਕੇ ਘੇਰਾ ਪਾ ਲਿਆ ਤੇ ਕਮਾਦ ਦੇ ਵਿੱਚ ਗੋਲੀ ਚਲਾਈ, ਜਿਹੜੇ ਆਗ ਹੁੰਦੇ ਆਗ, ਉਹ ਜਦੋਂ ਕਮਾਦ ਵਿੱਚ ਗੋਲੀ ਛਿੱਕਾ ਚਲਾਇਆ ਜਾਵੇ ਤੇ ਖੜਾਕ ਉਹਨਾਂ ਦਾ ਬਹੁਤਾ ਹੁੰਦਾ, ਤੇ ਜਦੋਂ ਇੱਕਦਮ ਉਹਨਾਂ ਆਗਾਂ ਦਾ, ਕੰਨੇ ਗੰਨੇ ਦੇ ਆਗ ਹੁੰਦੇ ਜੀ, ਉਹਨਾਂ ਆਗਾਂ ਦਾ ਜਦੋਂ ਖੜਕਾ ਹੋਇਆ ਤੇ ਮੀਰ ਮਨੂ ਚੜਿਆ ਘੋੜੇ ਤੇ, ਤੇ ਇੱਕਦਮ ਘੋੜਾ ਤ੍ਰਪਕ ਗਿਆ। ਮੇਰੇ ਗੁਰੂ ਦੀ ਐਸੀ ਕਲਾ ਵਰਤੀ ਤੇ ਮੀਰ ਮਨੂ ਘੋੜੇ ਦੇ ਅਗਲੇ ਜਿਹੜੇ ਪੌੜ ਨੇ ਉਹ ਤਾਂ ਚੱਕ ਲਏ, ਜਦੋਂ ਅਗਲੇ ਪੌੜ ਤਾਂ ਚੱਕੇ ਤੇ ਮੀਰ ਮਨੂ ਪਿਛਾਂ ਜਾ ਡਿੱਗਾ, ਤੇ ਜਿਹੜਾ ਪੈਰ ਸੀ ਮੀਰ ਮਨੂ ਦਾ ਉਹ ਰਕਾਬ 'ਚ ਫਸ ਗਿਆ। ਰਕਾਬ ਦੇ ਵਿੱਚ ਘੋੜਾ ਐਸਾ ਤ੍ਰਪਕਿਆ, ਘੋੜਾ ਜਿਉਂ ਦੌੜਿਆ ਰੋਕਿਆ ਹੀ ਨਹੀਂ ਹੈ, ਪੈਰ ਉਹਦਾ ਰਕਾਬ 'ਚ ਫਸਿਆ ਹੋਇਆ ਹੈ। ਧੂਈ ਦਾ ਲੰਮੇ ਪੈਂਡਾ ਮੁਕਾਉਂਦਿਆਂ ਬਾਂਹ ਕਿਧਰੇ ਚਲੇ ਗਈ, ਲੱਤ ਕਿਧਰੇ ਚਲੇ ਗਈ, ਧੂੰਦਿਆਂ ਮੌਤ ਹੋ ਗਈ। ਆਖੋ ਸਤਨਾਮ ਸ਼੍ਰੀ, ਜਿਨ੍ਹਾਂ ਨੇ ਘੇਰਾ ਪਾਇਆ ਸੀ ਉਹਨਾਂ ਨੂੰ ਮੀਰ ਮਨੂ ਦੀ ਮੌਤ ਦਾ ਫਿਕਰ ਪੈ ਗਿਆ, ਉਹ ਤੇ ਸਾਰੇ ਮੀਰ ਮਨੂ ਨੂੰ ਸਾਂਭਣ ਲੱਗ ਪਏ, ਤੇ ਗੁਰੂ ਕਾ ਖਾਲਸਾ ਆਜ਼ਾਦ ਹੋ ਗਿਆ। ਆਖੋ ਸਤਨਾਮ ਸ਼੍ਰੀ, ਇਹ ਹੈ ਕਰਨ ਵਾਲਾ ਮੇਰਾ ਵਾਹਿਗੁਰੂ। ਤਾਂ ਹੀ ਤਾਂ ਕਹਿੰਦੇ ਨਾ, ਦੰਤ ਜੀਵ ਜਿਮ ਰਾਖ ਹੈ, ਦੋਸਟ ਅਰਸਟ ਸੰਘਾਰ। ਕਿਵੇਂ ਰੱਖਦਾ ਹੈ? ਆ 32 ਦੰਦ ਜੇ ਕਈਆਂ ਦੇ 30 ਨੇ, ਕਈਆਂ ਦੇ 32 ਨੇ, ਤੇ ਜ਼ਬਾਨ ਤਾਂ ਵਿੱਚ ਹੀ ਚੱਲਦੀ ਹੈ ਨਾ, ਜੈਸੇ ਕਾਤੀ 30-32 ਹੈ, ਚੱਲੀ ਜਾਂਦੀ ਹੈ ਵਿੱਚ, ਪਰ ਦੰਦਾਂ ਨੂੰ ਤੇ ਮਹਾਰਾਜ ਦੰਦੀ ਵੱਢਿਆ ਨਹੀਂ ਦਿੰਦਾ। ਕਿਧਰੇ ਪ੍ਰਸ਼ਾਦਾ ਛਕਦਾ, ਥੋੜੀ ਜਿਹੀ ਦੰਦੀ ਵੱਢੀ ਜਾਵੇ ਤੇ ਕੀ ਹਾਲ ਹੋ ਜਾਂਦਾ। ਮਹਾਰਾਜ ਕਹਿੰਦੇ ਦੰਤ ਜੀਵ ਜਿਮ ਰਾਖ ਹੈ, ਜਿਵੇਂ 32 ਦੰਦਾਂ ਦੇ ਵਿੱਚੋਂ ਜ਼ਬਾਨ ਨੂੰ ਮੇਰਾ ਵਾਹਿਗੁਰੂ ਰੱਖ ਲੈਂਦਾ, ਤੇਵੇਂ ਸੱਚੇ ਪਾਤਸ਼ਾਹ ਕਰਨ ਕਰਾਉਣ ਵਾਲਾ ਆਪ ਆਪਣਿਆਂ ਪਿਆਰਿਆਂ ਨੂੰ ਰੱਖ ਲੈਂਦਾ ਜੇ। ਦੰਤ ਜੀਵ ਜਿਮ ਰਾਖ ਹੈ, ਦੋਸਟ ਅਰਸਟ ਸੰਘਾਰ, ਦੁਸ਼ਟਾਂ ਦਾ ਨਾਸ਼ ਕਰ ਦਿੰਦਾ, ਆਪਣੇ ਸੇਵਕਾਂ ਦੀ ਉਹ ਰੱਖਿਆ ਕਰਦਾ। ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜੋ ਕਿਛ ਕਰੇ ਸੋ ਆਪੇ ਸੁਆਮੀ, ਉਹ ਆਪ ਕਰਦਾ ਹੈ, ਆਪਣੀ ਕਲਾ ਆਪ ਵਰਤਾਉਂਦਾ ਹੈ, ਹਰ ਆਪੇ ਕਾਰ ਕਮਾਵੇ ਤੇ ਆਪ ਹੀ ਉਹ ਕਾਰ ਕਮਾ ਰਿਹਾ ਹੈ।

ਤੇਰੇ ਮਾਲਕ ਜੀ ਉਹ ਮਤ ਦੇ ਦਿਓ, ਉਹ ਮਤ ਦੇ ਦਿਓ ਜਿਹਦੇ ਕਰਕੇ ਤੁਹਾਡਾ ਨਾਮ ਜਪਿਆ ਜਾਵੇ। ਕਿਉਂ? ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੇਰੀ ਮਤ ਬਹੁਤੀ ਨਹੀਂ ਹੈ, ਤੂੰ ਸਮਰੱਥ ਹੈ, ਮੈਨੂੰ ਉਹ ਬੁੱਧੀ ਦੇ ਦੇ।

ਬੁੱਧ ਬਵੇਕਾ, ਬਵੇਕ ਵਾਲੀ ਬੁੱਧੀ ਹੈ। ਬਵੇਕ ਕਹਿੰਦੇ ਗਿਆਨ ਨੂੰ। ਇੱਕ ਹੋਰ ਬੋਲ ਵੀ ਆਉਂਦਾ ਹੈ, ਪੁੱਛੋ ਬਵੇਕੀਆਂ ਜਾਏ, ਆਨੰਦ ਸਾਹਿਬ ਜੀ ਦੇ ਬੋਲ, ਗੁਰੂ ਤੋਂ ਬਿਨਾਂ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਹਾਰਾਜ ਮੈਨੂੰ ਗਿਆਨ ਵਾਲੀ ਬੁੱਧੀ ਦਿਓ ਤੇ ਜਿਹਦੇ ਕਰਕੇ ਮੈਂ ਸਦਾ ਜਪਦਾ ਰਵਾਂ ਸਤਨਾਮ ਸ਼੍ਰੀ ਵਾਹਿਗੁਰੂ। ਹਰ ਆਪੇ ਬੋਲ ਬੁਲਾਵੇ ਤੇ ਤੁਸੀਂ ਆਪ ਹੀ ਬੋਲਾਂ ਨੂੰ ਬੁਲਾਉਣ ਵਾਲੇ ਹੋ। ਹੋ ਆਪੋ ਕਛੂ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਵੋ ਜੀਓ, ਜਿਉ ਬੋਲਾਵੇ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਬੇਸ਼ੁਮਾਰ ਅਥਾਹ ਅਗਣਤ ਤੋਲੇ। ਮਹਾਰਾਜ ਕਹਿੰਦੇ ਤੇਵੇਂ ਮੇਰਾ ਵਾਹਿਗੁਰੂ ਆਪ ਬੋਲਾਂ ਨੂੰ ਬੁਲਾ ਰਿਹਾ ਹੈ। ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਪੰਜਾਂ ਤੱਤਾਂ ਦੀ ਸ੍ਰਿਸ਼ਟ ਸਭ ਸਾਜੀ ਹੈ। ਕੋਈ ਛੇਵਾਂ ਕਰਿਓ, ਜੇ ਕਿਸੇ ਵਿੱਚ ਤਾਕਤ ਹੈ ਤਾਂ ਛੇਵਾਂ ਤੱਤ ਕਰਕੇ ਵਿਖਾ ਦੇ। ਗੁਰਦੇਵ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਧਾਤੂ ਪੰਚ ਆਪ ਪਾਵੇ ਤੇ ਜਿੱਥੇ ਪੰਜਾਂ ਤੱਤਾਂ ਦਾ ਸਰੀਰ ਸਾਜਿਆ, ਧਰਤੀ ਆਕਾਸ਼ ਪਾਣੀ ਹਵਾ ਅੱਗ, ਉੱਥੇ ਨਾਲ ਪੰਜ ਧਾਤੂ ਵੀ ਪਾਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਸਰੀਰ ਵਿੱਚ ਮੇਰੇ ਵਾਹਿਗੁਰੂ ਜੀ ਨੇ ਪਾਇਆ।

ਜਦੋਂ ਸਤਿਗੁਰੂ ਜੀ ਰਹਿਮਤ ਕਰਦੇ ਨੇ ਜਨ, ਪਿੱਛੇ ਜਨ ਦਾ ਹੀ ਬੋਲ ਆਇਆ ਸੀ, ਜਿਹੜੇ ਸੇਵਕ ਬਣ ਜਾਂਦੇ ਨੇ ਸਤਿਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਹਰ ਆਪੇ ਝਗੜ ਝੁਕਾਵੈ, ਤੇ ਸਾਰੇ ਝਗੜੇ ਜਿਹੜੇ ਨੇ ਖਿੰਜਾ ਤੋੜੀ ਸਭ ਮੁਕਾ ਦਿੰਦਾ, ਜੋਨਾਂ ਦਾ ਝਗੜਾ ਮੁੱਕ ਜਾਂਦਾ ਹੈ, ਸਤਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਨੇ। ਵਾਹੋ ਵਾਹੋ, ਸਤਿਗੁਰ ਸਤਿਪੁਰਖ ਹੈ, ਜਿਨ ਸੱਚ ਜਾਤਾ ਸੋਏ, ਜਿੱਤ ਮਿਲਿਆ ਤੇ ਖੁੱਤਰ ਹੈ, ਤਨ ਮਨ ਸੀਤਲ ਹੋਏ। ਵਾਹੋ ਵਾਹੋ, ਸਤਿਗੁਰ ਸਤਿਪੁਰਖ ਹੈ, ਜਿਸ ਨੂੰ ਸੰਮਤ ਸਭ ਕੋਏ। ਵਾਹੋ ਵਾਹੋ, ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ। ਵਾਹੋ ਵਾਹੋ, ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ। ਵਾਹੋ ਵਾਹੋ, ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨ ਪਾਰਾ ਵਾਰ। ਵਾਹੋ ਵਾਹੋ, ਸਤਿਗੁਰੂ ਹੈ, ਜੇ ਸੱਚ ਦ੍ਰਿੜਾਏ ਸੋਏ, ਨਾਨਕ ਸਤਿਗੁਰ। ਵਾਹੋ ਵਾਹੋ, ਜਿਸ ਤੇ ਨਾਮ ਪ੍ਰਾਪਤ ਹੋਏ। ਆਪਣੇ ਸੇਵਕਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਨਾਮ ਦੀ ਦਾਤ ਮਿਲ ਜਾਂਦੀ ਹੈ। ਆਓ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਰਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ,

ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ,

ਪ੍ਰਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾ ਨਿਚੜਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਹ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ।

Guru, Wah, Guru, Wah, Guru, Wah, Guru, Wah, Guru, Wah, Guru. Wah, Guru.

ਹੈ ਬੱਚੇ ਦੀ ਕਲਗੀ ਵਧਾਈ ਜਾਵੇ। ਪਰਿਵਾਰ ਨੂੰ ਬੇਨਤੀ ਹੈ ਬੱਚੇ ਦੀ ਕਲਗੀ ਵਧਾਈ ਜਾਵੇ ਅਤੇ ਬੱਚੀ ਨੂੰ ਵੀ ਗੁਰੂ ਮਹਾਰਾਜ ਵਿੱਚ ਲਿਆਂਦਾ ਜਾਵੇ।

ਬੱਚਿਆਂ ਦਾ ਸੁਭਾਗ ਜੋੜੀ ਦਾ ਸ਼ੁਭਰੰਦ ਕਾਰਜ ਗੁਰੂ ਮਹਾਰਾਜ ਦੇ ਪ੍ਰਾਰੰਭ ਹੋਣ ਜਾ ਰਹੇ ਨੂੰ ਬੇਨਤੀ ਕਰਾਂਗਾ। ਸੁਭਾਗ ਜੋੜੀ ਦੋਨਾਂ ਬੱਚਿਆਂ ਨੂੰ ਖੜ੍ਹੇ ਹੋ ਜਾਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ। ਸ਼ੁਭ ਆਨੰਦ ਕਾਰਜ ਦੀ ਬ੍ਰਹਮਤਾ ਵਾਸਤੇ ਛੋਟੇ ਅਰਦਾਸ ਸ਼ਾਮਿਲ ਹੋਣ। ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ।

ਸਾਹਿਬ ਜੀ ਉਹ ਕੀਤਾ ਲੋੜੀਏ ਕੰਮ ਸਵਾਰ ਪਏ ਆਖੀਏ ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀਏ ਸੋ ਕਹੋ ਅਟਲ ਗੁਰ ਸੇਵੀਐ ਐਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਖਸਮ ਦੇ ਨੁਰਿਆ ਸੋ ਕੁਰਸੋ ਝੱਟੀਐ ਤੁਧ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਸਰਦਾਰ ਜਗਤਾਰ ਸਿੰਘ ਜੀ, ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ 'ਚ ਫੜਾਉਣ, ਬੱਚੀ ਦੇ ਪਿਤਾ ਜੀ ਦੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਦਾ ਸੁਭਾਗ ਜੋੜੀ ਦਾ ਸ਼ੁਭ ਨਮਸਕਾਰ ਗੁਰੂ ਮਹਾਰਾਜ ਜੀ ਹਜ਼ੂਰ ਚ ਪ੍ਰਾਰੰਭ ਹੈ। ਹੁਣ ਭਾਈ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀਆਂ ਚਾਰ ਲਾਵਾਂ ਦਾ ਪਾਠ ਕਰਨਗੇ। ਉਪਰੰਤ ਸਾਡਾ ਜਥਾ ਕੀਰਤਨ ਰੂਪ 'ਚ ਗਾਇਨ ਕਰੇਗਾ। ਸੁਭਾਗ ਜੋੜੀ ਨੇ ਹਰ ਲਾਵਾਂ ਦਾ ਪਾਠ ਸਰਵਣ ਕਰਕੇ ਬੱਚਿਆਂ ਦੇ ਜੇ ਕਲਾਸ ਲੱਗੀ ਤਾਂ ਕਲਾਸ ਲੱਗਦੀ ਹੈ ਸਾਡੇ, ਤੁਹਾਡੀ ਕਲਾਸ ਲੱਗੀ ਹੈ ਸਿਮਰਜੀਤ ਸਿੰਘ ਅਤੇ ਮਨਪ੍ਰੀਤ ਕੌਰ, ਤੁਹਾਡੀ ਕਲਾਸ ਲੱਗੀ ਸੀ। ਤੁਸੀਂ ਮੱਥਾ ਟੇਕ ਕੇ ਖੜ੍ਹੇ ਹੋ ਜਾਓ, ਪਹਿਲੀ ਲਾਮ ਤੁਸੀਂ ਖੜ੍ਹੇ ਹੋ, ਸਾਰੀ ਲਾਵਾਂ ਖੜ੍ਹੇ ਹੋ ਕੇ ਸੁਣਨੀਆਂ, ਅਤੇ ਜੇ ਤੁਸੀਂ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਅਤੇ ਅਖੀਰਲੀ ਲਾਮ 'ਤੇ ਆ ਕੇ ਬੈਠ ਜਾਣਾ। ਫਿਰ ਇਸੇ ਤਰ੍ਹਾਂ ਹੀ ਸਾਰੀਆਂ ਲਾਵਾਂ ਲੈਣੀਆਂ। ਭਾਈ ਬੱਚੇ ਨੇ ਅੱਗੇ ਲੱਗਣਾ ਹੈ, ਬੱਚੇ ਨੇ ਅੱਗੇ ਪਿੱਛੇ ਲੱਗਣਾ। ਤੁਸੀਂ ਨਾਮ ਦਾ ਪਾਠ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਸ੍ਰਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਸ਼ਰਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਗੋਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੱਖ ਖੁਸ਼ੀਆਂ ਪਾਤਸ਼ਾਹ ਜੇ ਸਤਿਗੁਰ ਨਦਰ ਕਰੇ ਨਦਰ ਨਿਮਖੇ ਖਰ ਨਾਮ ਦੇ ਮੇਰਾ ਮੰਤਨ ਸੀ ਤੁਲੇ ਦਰ ਕਰ ਸੇਵਕ ਪਰਿਵਾਰ ਪਰਵਿੰਦਰ ਸਿੰਘ ਪਰਮਜੀਤ ਕੌਰ ਇਹਨਾਂ ਦੇ ਬੱਚੇ ਸਿਮਰਜੀਤ ਸਿੰਘ ਜਗਤਾਰ ਸਿੰਘ ਜਸਪਾਲ ਕੌਰ ਇਹਨਾਂ ਦੀ ਬੱਚੀ ਮਨਪ੍ਰੀਤ ਕੌਰ ਸਿਮਰਜੀਤ ਸਿੰਘ ਦਾ ਸ਼ੁਭ ਆਨੰਦ ਕਾਰਜ ਮਨਪ੍ਰੀਤ ਕੌਰ ਨਾਲ ਆਪ ਜੀ ਦੇ ਹਜ਼ੂਰ 'ਚ ਹੋਇਆ ਸਤਿ ਕਿਰਪਾ ਕਰਨੀ ਦੋਨਾਂ ਪਰਿਵਾਰਾਂ ਦੇ ਅਤੇ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪਿਆਰ ਹੱਥ ਰੱਖਣਾ ਪਰਿਵਾਰਾਂ 'ਚ ਆਪਸ ਮੁਹੱਬਤ ਇਤਫਾਕ ਪਿਆਰ ਚੜ੍ਹਦੀ ਕਲਮ ਦਾਤਾ ਬਖਸ਼ਣੀਆਂ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪਿਆਰਥਨਾ ਖੁਸ਼ੀਆਂ ਬਖਸ਼ਣੀਆਂ ਗ੍ਰਹਿਸ ਦੇ ਸੁੱਖ ਪ੍ਰਦਾਨ ਕਰਨੇ ਆਪਸ ਮੁਹੱਬਤ ਅਤੇ ਇਤਫਾਕ ਚੜ੍ਹਦੀ ਕਲਮ ਦਾਤਾ ਬਖਸ਼ਣੀਆਂ ਦੋਨਾਂ ਹੀ ਪਰਿਵਾਰਾਂ ਨੂੰ ਆਪ ਸੁਣਨ ਵਾਲੇ ਭੇਟ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕਿੱਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੇ ਗੁਰਦਾਤਾ ਬਖਸ਼ਣੀਆਂ ਸ਼ੁਭ ਆਨੰਦਕਾਰ ਜੀ ਕੀ ਅਰਦਾਸ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਪੁਲਚੁੱਕ ਮਾਫ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖ ਵਾਕ ਸਹੀ

ਵਾਹਿਗੁਰੂ ਸਾਹਿਬ ਜੀਓ, ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗਾਹ ਕਾ ਬਸੀਠ। ਸੋ ਕਹੋ ਟਲ ਗੁਰ ਸੇਵੀਐ ਅਹਨ ਸੋ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਸੇਵਕ ਪਰਿਵਾਰ ਬਲਵਿੰਦਰ ਸਿੰਘ ਜੀ, ਪਰਮਜੀਤ ਕੌਰ ਜੀ, ਇਹਨਾਂ ਦੇ ਬੱਚੇ ਸਿਮਰਜੀਤ ਸਿੰਘ ਅਤੇ ਪਰਿਵਾਰ ਜਗਤਾਰ ਸਿੰਘ ਜੀ, ਜਸਪਾਲ ਕੌਰ, ਇਹਨਾਂ ਦੀ ਬੇਟੀ ਮਨਪ੍ਰੀਤ ਕੌਰ, ਸਿਮਰਜੀਤ ਸਿੰਘ ਦਾ ਸ਼ੁਭ ਅਨੰਦ ਕਾਰਜ ਮਨਪ੍ਰੀਤ ਕੌਰ ਨਾਲ ਗੁਰੂ ਮਹਾਰਾਜ ਜੀ ਹਜ਼ੂਰ 'ਚ ਸੰਪੂਰਨਤਾਵਾਂ ਹੋਈਆਂ ਹਨ। ਦੋਨਾਂ ਹੀ ਪਰਿਵਾਰਾਂ ਨੂੰ ਸੁਭਾਗ ਜੋੜੀ ਨੂੰ ਗੁਰੂ ਘਰ ਸਮੂਹ ਸੇਵਾਦਾਰਾਂ ਵੱਲੋਂ ਸ਼ੁਭ ਅਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਮਹਾਰਾਜ ਜੀ ਚੜ੍ਹਦੀਆਂ ਕਲਾ ਦਾਤਾਂ ਬਖਸ਼ਣ ਦਰਕਾਰ ਨਾਲ ਜੋੜ ਕੇ ਰੱਖਣ ਅਤੇ ਆਈ ਸੰਗਤ ਦਾ ਪਰਿਵਾਰ ਨੂੰ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਹੁਣ ਗੁਰੂ ਘਰ ਵੱਲੋਂ ਸਰੋਪ ਆਪ ਬਖਸ਼ਿਸ਼ ਦੋਨਾਂ ਬੱਚਿਆਂ ਨੂੰ ਦਿੱਤੀ ਜਾਵੇਗੀ। ਉਪਰੰਤ ਪਰਿਵਾਰਾਂ ਵੱਲੋਂ ਆਪ ਜੀ ਵਾਸਤੇ ਭੋਜਨ ਤਿਆਰ ਹੈ। ਆਪ ਨੇ ਸਾਕੇ ਜਾਣ ਦੀ ਕਿਰਪਾਲਤਾ ਕਰਨੀ ਅਤੇ ਜਿਨ੍ਹਾਂ ਨੇ ਵੀ ਗੁਰੂ ਮਹਾਰਾਜ ਦੇ ਜ਼ੋਰ 'ਚ ਬੱਚਿਆਂ ਨੂੰ ਖੁਸ਼ੀ ਦੇਣੀ ਹੈ, ਝੋਲ 'ਚ ਦਿੱਤੀ ਜਾ ਸਕਦੀ ਹੈ, ਪਰ ਸਿਰ ਦੇ ਉੱਤੋਂ ਦੀ ਸਲਵਾਰ ਨੇ ਨਹੀਂ ਕਰਨੇ ਅਤੇ ਆਪ ਜੀ ਬਾਹਰ ਵੀ ਕਰ ਸਕਦੇ ਹੋ, ਇਹ ਜੋ ਸ਼ਗਨ ਵਿਹਾਰ ਕਰਨੇ ਹਨ। ਅਤੇ ਬਸ ਇਹੀ ਬੇਨਤੀ ਹੈ ਵੀ ਸਿਰ ਦੇ ਉੱਤੋਂ ਦੀ ਸਲਵਾਰ ਨੇ ਨਹੀਂ ਕਰਨੇ, ਇੱਥੇ ਹੀ ਸੰਪੂਰਨਤਾ ਹੈ ਜੀ। ਬੱਚਿਆਂ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪਾ ਪ੍ਰਾਪਤ ਕਰਨ, ਮੱਥਾ ਟੇਕ ਕੇ ਖੜੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru, Va, Guru, Va, Guru, Va, Guru, Va, Guru, Va, Guru.

Guru, Guru.

ਸਰਵਣ ਕਰ ਰਹੇ ਸੀ ਤੁਸੀਂ ਵੀ ਅੰਤ ਸਮੇਂ ਜਿਹੜਾ ਵਿਚਾਰ ਆ ਗਿਆ ਉਹ ਜਨਮ ਮਿਲ ਜਾਣਾ ਅਤੇ ਅੰਤ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ। ਅੰਤ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ, ਇਸ ਲਈ ਸਤਿਗੁਰਾਂ ਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾਲ, ਅਤੇ ਉਹ ਵਿਚਾਰਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਕੀ ਹੈ, ਜੋ ਮੰਦਰ ਕੋ ਥੰਮੇ ਥੰਮਣ, ਇਹ ਮਨ ਭੱਜਦਾ ਵਿਚਾਰਾਂ ਪਿੱਛੇ, ਅਤੇ ਕੀ ਕਰੋ ਇਹਨੂੰ ਆਸਰਾ ਦਿਓ। ਥੰਮਣ ਹੁੰਦਾ ਥੰਮ ਲਾ ਦੇਣਾ, ਥੰਮ ਲੈਣਾ, ਅਤੇ ਕਾਹਨਾ ਰੁਕਦਾ ਮਨ ਭੱਜਣੋਂ। ਤਿਉਂ ਗੁਰ ਕਾ ਸ਼ਬਦ ਮਨੈ ਮਨ ਦਾ ਆਸਰਾ, ਆ ਜਿਹੜਾ ਬੋਲਦੇ ਉਹਨੂੰ ਸੁਣੋ ਤਾਂ ਆਸਰਾ ਲੱਗਣਾ। ਜੇ ਆਪਾਂ ਬੋਲੀ ਗਏ ਸੁਣਿਆ ਨਾ ਨਾ, ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਗਾ ਵੀ ਐ ਸੁਣੀਏ, ਅਤੇ ਸੁਣਨਾ ਮਨ ਕਰਕੇ ਆ, ਮਨ ਰੱਖੀਏ ਆਓ। ਮਨ ਜੋਤ ਸਰੂਪ ਆ ਸਾਡੇ ਨੇਤਰਾਂ 'ਚ, ਜਦੋਂ ਬਾਹਰ ਵੇਖੀ ਜਾਂਦਾ ਨਾ ਅੱਖਾਂ ਖੋਲ੍ਹ ਕੇ, ਅਤੇ ਜੋ ਵੇਖਦਾ ਉੱਥੇ ਇਹਦੀ ਲਿਵ ਲੱਗੀ ਹੋਈ ਆ, ਉਹ ਫੁਰਨੇ ਲਈ ਜਾਂਦਾ। ਜਦੋਂ ਆਪਾਂ ਸੰਗਤ 'ਚ ਆ ਕੇ ਬੈਠਣਾ, ਜੇ ਥੋੜ੍ਹਾ ਸਮਾਂ ਹੁੰਦਾ ਤਾਂ ਫਿਰ ਤੁਸੀਂ ਨੇਤਰ ਬੰਦ ਕਰ ਲਿਆ ਕਰੋ। ਜੇ ਕਿਤੇ ਨਹੀਂ ਜਾਣਾ, ਕਈ ਵਾਰੀ ਹੁੰਦਾ ਨਾ ਕੰਮ ਕੋਈ, ਅਤੇ ਆਪਾਂ ਦਰਸ਼ਨ ਕਰਨ ਆ ਜਾਂਦੇ ਹਾਂ, ਉਹ ਤਾਂ ਜਾ ਸਕਦੇ ਨੇ ਜਿਨ੍ਹਾਂ ਨੂੰ ਕੰਮ ਆ, ਕੰਮ 'ਤੇ ਜਾਣਾ ਪੈਣਾ। ਪਰ ਜਿਨ੍ਹਾਂ ਨੂੰ ਕੰਮ ਨਹੀਂ ਕੋਈ, ਕਬੀਰ ਸਾਹਿਬ ਕਹਿੰਦੇ ਇੱਕ ਘੜੀ ਆਧੀ ਘੜੀ, ਆਧੀ ਹੂ ਤੇ ਆਧ, ਥੋੜ੍ਹਾ ਚਿਰ ਤੇ ਬੈਠੋ। ਭਗਤਨ ਸੇਤੀ ਗੋਸ਼ਟ ਹੈ ਜੋ ਕਿ ਨੋ ਸੋ ਲਾਭ, ਤੇ ਭਗਤ ਗੋਸ਼ਟ ਕਿਹੜੀ ਕਰਦੇ ਆ, ਵਾਹਿਗੁਰੂ।

ਸਾਰੇ ਅੱਖਾਂ ਬੰਦ ਕਰਕੇ ਉੱਚੀ ਬੋਲ ਕੇ ਸੁਣੋ, ਫਿਰ ਉਹ ਵਿਚਾਰਾਂ ਨਾਲੋਂ ਫਿਰ ਸਾਡੀ ਲਿਵ ਟੁੱਟਣੀ ਹੈ। ਉਹਨੂੰ ਮਾਇਆ ਗਿਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਬਾਰੰਗ ਬਾਰ ਬਾਰ ਪ੍ਰਭ ਜਪੀਏ।

ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ। ਸਭ ਤੋਂ ਸਿਰੇ ਦਾ ਕਰਮ, ਨਿਰਮਲ ਕਰਮ, ਸੰਗਤ 'ਚ ਆ ਕੇ ਨਾਮ ਜਪਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਸਤਿਗੁਰਾਂ ਮੋਹਰ ਲਾਈ ਆ ਕਿ ਕਰਮ ਕਾਂਡ ਹੋਰ ਜਿੰਨੇ ਮਰਜ਼ੀ ਕਰ ਲਓ, ਤੁਸੀਂ ਉਹਦੇ ਦਰ ਉੱਤੇ ਪ੍ਰਵਾਨ ਨਹੀਂ ਹੋ ਸਕਦੇ ਮਨ ਕਰਕੇ। ਪਰ ਜੇ ਕਿਤੇ ਸੰਗਤ ਕਰ ਲਓ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰਿਆ। ਗੁਰਪ੍ਰਸਾਦ ਆ ਜਿਹੜਾ ਜਪ ਕਰ ਰਹੇ ਹੋ, ਇਹਨੂੰ ਗੁਰਪ੍ਰਸਾਦ ਕਹਿੰਦੇ ਨੇ। ਹੁਕਮ ਹੀ ਇਹੋ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪਹਿਲੇ ਅੰਗ 'ਤੇ ਕੀ ਹੁਕਮ ਹੈ? ਗੁਰਪ੍ਰਸਾਦ ਜਪ। ਗੁਰਪ੍ਰਸਾਦ ਦਾ ਵਾਹਿਗੁਰੂ ਗੁਰਮੰਤਰ, ਜੋ ਪੰਜ ਪਿਆਰੇ ਬਖਸ਼ਿਸ਼ ਦਿੰਦੇ ਨੇ, ਅੰਮ੍ਰਿਤ ਦੀ ਦਾਤ ਜਦੋਂ ਆਪਾਂ ਲੈਂਦੇ ਹਾਂ, ਉਹ ਗੁਰੂ ਕਿਰਪਾ ਦਿੰਦੇ ਆ, ਗੁਰੂ ਬਖਸ਼ਿਸ਼, ਵਾਹਿਗੁਰੂ ਗੁਰਮੰਤਰ। ਇਹਦੇ ਉਹ ਤੁਸੀਂ ਲੈ ਕੇ ਜਪ ਕਰੋ, ਗੁਰਪ੍ਰਸਾਦ ਜਪ। ਅਤੇ ਫਿਰ ਗੁਰੂ ਨਾਨਕ ਸਾਹਿਬ ਨੇ ਸੋਚਿਆ ਕਿਤੇ ਹੋਰ ਨਾ ਕਿਸੇ ਪਾਸੇ ਤੁਰੇ ਫਿਰਨ, ਇਹਨੂੰ ਦੱਸ ਦਈਏ ਵੀ ਜਪਣਾ ਕਿਹਨੂੰ ਹੈ। ਕਹਿਣ ਲੱਗੇ, ਜਪ ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸੱਚ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਨੇ ਕਿਹਾ, ਵਾਹ ਗੁਰੂ, ਇਹ ਜਿਹਨੇ ਜਪਿਆ ਉਹਦਾ ਮਨ ਉਹਦਾ ਰੂਪ ਹੋ ਗਿਆ। ਪਰ ਜਪਣ ਦਾ ਤਰੀਕਾ ਸਿੱਖ ਕੇ, ਜਿਨ ਹਰ ਜਪਿਆ ਸੇ ਹਰ ਹੋਏ, ਜਿਨ ਹਰ ਹਰ ਵਾਹਿਗੁਰੂ ਜੀ ਨੂੰ ਕਿਹਾ। ਕਿਤੇ ਜਿਹਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਉਹਦਾ ਰੂਪ ਹੋ ਗਿਆ। ਹਰ ਮਿਲਿਆ ਕੇਲ ਕੇ ਲਾਲੀ, ਉਹਨੂੰ ਮਿਲਾਪ ਵੀ ਹੋ ਗਿਆ। ਅਤੇ ਹਰੇਕ ਸ਼ਬਦ ਦੇ ਵਿੱਚ ਆ ਮਿਲਾਪ। ਪਰ ਜਦੋਂ ਬਖਸ਼ਿਸ਼ ਹੋਣੀ ਹੈ ਨਾ ਸਤਿਗੁਰੂ ਦੀ, ਉਹਨੇ ਸਾਨੂੰ ਸੰਗਤ ਦੇ ਦੇਣੀ। ਜਦੋਂ ਵਾਹਿਗੁਰੂ ਖੁਸ਼ ਹੁੰਦਾ ਤਾਂ ਕੀ ਕਰਦਾ? ਸਾਨੂੰ ਸੱਚੀ ਸੰਗਤ 'ਚ ਭੇਜਦਾ। ਸੱਚੀ ਸੰਗਤ ਉਹਨੂੰ ਕਹਿੰਦੇ ਜਿੱਥੇ ਨਾਮ ਜਪਿਆ ਜਾ ਰਿਹਾ ਹੋਵੇ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀ ਹੁੰਦਾ, ਚੈਂਟ ਕਰਨਾ, ਬੋਲਣਾ, ਵਿਖਿਆਣ ਕਰਨਾ, ਬੋਲਣਾ। ਅਤੇ ਇਹੀ ਹੁਕਮ ਹੈ ਪਹਿਲੇ ਅੰਗ 'ਤੇ ਜਪ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਸਾਰਾ ਕੁਛ। ਅਤੇ ਉਹੀ ਤੁਸੀਂ ਕਰ ਰਹੇ ਹੋ, ਹੈ ਨਾ, ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਹਿੰਦੇ ਖੁੱਲ੍ਹਿਆ ਕਰਮ ਕਿਰਪਾ ਭਈ ਠਾਕਰ, ਕਹਿੰਦੇ ਸਾਡੇ ਭਾਗ ਜਾਗ ਪਏ। ਖੁੱਲ੍ਹਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਆ ਜਿਹੜਾ ਹਰ ਹਰ ਕਰ ਰਹੇ ਹੋ, ਵਾਹ ਗੁਰੂ, ਕੀਰਤਨ ਦਾ ਮਤਲਬ ਹੁੰਦਾ ਕੀਰਤੀ ਕਰਨੀ। ਚਾਹੇ ਤੁਸੀਂ ਹਰਮੋਨੀਅਮ ਨਾਲ ਗੁਰਬਾਣੀ ਗਾ ਕੇ ਕਰ ਲਓ, ਜੇ ਉਹ ਨਹੀਂ ਕਰ ਸਕਦੇ ਤਾਂ ਫਿਰ ਜੋ ਪ੍ਰਾਣੀ ਗੋਬਿੰਦ ਧਿਆਵੇ, ਵਾਹ ਗੁਰੂ, ਇੱਦਾਂ ਕਰ ਲਓ। ਜੋ ਪ੍ਰਾਣੀ ਗੋਬਿੰਦ ਧਿਆਵੇ, ਧਿਆਉਣਾ ਤਾਂ ਬੜੇ ਧਿਆਨ ਨਾਲ ਬੋਲ ਕੇ ਸੁਣਨਾ ਤੁਸੀਂ, ਵਾਹਿਗੁਰੂ ਗੋਬਿੰਦ ਵਾਹਿਗੁਰੂ ਨੂੰ ਕਹਿੰਦੇ। ਕਿਤੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ, ਹੁਣ ਕੀਰਤਨ 'ਤੇ ਬਹੁਤ ਆਉਂਦਾ ਨਹੀਂ ਕਰਨ, ਫਿਰ ਆਹ ਕੀਰਤੀ ਕਰ ਲਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰ ਸੰਗਤ ਦੇ ਵਿੱਚ ਇਹਦਾ ਬਹੁਤ ਫਲ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਦਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ। ਕੋਈ ਪਹਿਲਾਂ ਭਾਗਾਂ 'ਚ ਲਿਖਿਆ ਹੁੰਦਾ ਤਾਂ ਫਿਰ ਆਪਾਂ ਆਉਂਦੇ ਸੰਗਤ, ਜੇ ਠਾਕਰ ਸੋ ਪ੍ਰਸੰਨ ਪਿਓ, ਸਤ ਸੰਗਤ ਹੈ ਪਿਆ, ਉਹਨੂੰ ਸਤ ਸੰਗਤ 'ਚ ਭੇਜ ਦਿੰਦਾ ਵਾਹਿਗੁਰੂ, ਜਿੱਥੇ ਖੁਸ਼ ਹੋ ਜਾਂਦਾ। ਅਤੇ ਉੱਥੇ ਕੀ ਕਰਦੇ ਹੋ? ਆ ਕੇ ਹਰ ਹਰ ਵਾਹਿਗੁਰੂ। ਅਤੇ ਫਿਰ ਮਨ ਜਿਹੜਾ ਵਾ ਇਹ ਰੁਕਦਾ ਵਾ, ਇਹ ਮਨ ਰੁਕਦਾ ਨਹੀਂ ਜੇ ਦਿਨੇ ਵਿਚਾਰਾਂ 'ਚ ਰਹਿੰਦਾ, ਰਾਤ ਨੂੰ ਸੁਪਨਿਆਂ 'ਚ ਰਹਿੰਦਾ ਵਾ। ਜਾਂ ਫਿਰ ਚੈੱਕ ਕਰ ਲਿਆ ਕਰੋ, ਸਾਰੇ ਚੈੱਕ ਕਰੋ ਹਾਂ ਤੁਸੀਂ, ਵੀ ਮਨ ਕਦੇ ਰੁਕਿਆ ਸਾਡਾ? ਦਿਨੇ ਵਿਚਾਰਾਂ 'ਚ, ਰਾਤ ਨੂੰ ਸੁਪਨਿਆਂ 'ਚ, ਦਿਨੇ ਵੀ ਭਵ ਸਾਗਰ 'ਚ ਅਤੇ ਰਾਤ ਨੂੰ ਡੁੱਬਾ ਰਹਿੰਦਾ। ਇਹਨੂੰ ਕੱਢੀਏ ਕਾਹਦੇ ਨਾਲ? ਆ ਗੁਰੂ ਦੇ ਸ਼ਬਦ ਨਾਲ ਨਿਕਲੂਗਾ, ਭਵ ਸਾਗਰ ਭਵ ਜਲ ਬਿਖਮ ਅਸਗਾ, ਭਵ ਜਲ। ਔਖਾ ਬੜਾ ਤਰਨਾ ਵਿਚਾਰਾਂ 'ਚੋਂ ਨਿਕਲਣਾ।
ਕਹਿੰਦੇ ਜਦੋਂ ਸਰਮ ਥਾਕਾ ਪਾਏ ਵਿਸਰਾਮ, ਜਦੋਂ ਇਹ ਵਾਹਿਗੁਰੂ ਨੇ ਕਿਰਪਾ ਕੀਤੀ ਸੰਗਤ 'ਚ ਆ ਗਏ, ਮਿਟ ਗਈ ਸਗਲੀ ਧਾਈ, ਅਤੇ ਮਨ ਦਾ ਫਿਰ ਜਿਹੜਾ ਦੌੜਨਾ ਰੁਕ ਜਾਂਦਾ ਗੁਰੂ ਦੇ ਸ਼ਬਦ ਰਾਹੀਂ। ਜਦੋਂ ਤੁਸੀਂ ਵਾਹਿਗੁਰੂ ਦੇ ਨਾਲ ਜੋੜਦੇ ਹੋ ਨਾ ਵਾਹਿਗੁਰੂ, ਤੁਸੀਂ ਵੇਖ ਲਓ ਤੁਹਾਨੂੰ ਫੁਰਨਾ ਨਹੀਂ ਆਉਣਾ, ਉਸੇ ਵੇਲੇ ਸੁੱਖ ਮਿਲਣਾ ਸ਼ੁਰੂ ਹੋ ਜਾਣਾ ਤੁਹਾਨੂੰ। ਇਹ ਵਿਚਾਰ ਹੀ ਸਾਨੂੰ ਸੁੱਖ ਨਹੀਂ ਆਉਣ ਦਿੰਦੇ, ਵਿਚਾਰਾਂ 'ਚ ਆ ਦੁੱਖ, ਅਤੇ ਵਿਚਾਰ ਰੁਕ ਗਏ ਜਦੋਂ ਤੁਸੀਂ ਵਾਹਿਗੁਰੂ ਨਾਲ ਜੁੜਦੇ। ਅਤੇ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ ਉਹਨੂੰ ਸੁੱਖ ਕਿਉਂ ਨਾ ਆਏਗਾ ਜੀ? ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਵਾਹਿਗੁਰੂ।

Grr.